0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ, ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇਹ ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ .ca, ਫੋਨ 403-585-0910, ਰੇਡੀਓ ਸੁਰਸੰਗਮ।
3: ਦੋਸਤੋ, ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ। ਸਮਾਜਿਕ, ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ, ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖ਼ਬਰਾਂ। ਸਟੂਡੀਓ ਦਾ ਨੰਬਰ 403-717-1947।
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

ਤੋਂ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਦੇ ਨਾਲ ਇੱਕ ਗੱਲਬਾਤ ਪੇਸ਼ ਕੀਤੀ ਜਾਵੇਗੀ 8 ਤੋਂ 9 ਵਜੇ ਦੇ ਪ੍ਰੋਗਰਾਮ ਦੇ ਦਰਮਿਆਨ। 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੇ ਮੁੱਦਿਆਂ 'ਤੇ ਚਰਚਾ ਵੀ ਕਰਨੀ ਹੈ, ਨਾਲ ਕੁਛ ਹੋਰ ਗੱਲਾਂ ਬਾਤਾਂ ਵੀ ਕਰਾਂਗੇ। ਇਨਫੋਰਮੇਸ਼ਨ ਸਪੋਂਸਰਾਂ ਦੇ ਸੁਨੇਹੇ 5 ਵਜੇ ਤੱਕ ਮੇਰਾ ਅਤੇ ਆਪ ਜੀ ਦਾ ਸਾਥ ਹੈ ਜੀ। ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰਦੇ ਹਾਂ ਕਿ ਕਿਹੋ ਜਿਹਾ ਮੌਸਮ ਹੈ। ਇਸ ਵੇਲੇ 20 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ। ਜੇ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ, ਅੱਜ ਰਾਤ ਤੋਂ ਕੱਲ੍ਹ ਸਵੇਰ ਤੱਕ ਬਦਲਵਾਈ ਜੀ 17 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ ਐਤਵਾਰ ਨੂੰ 22 ਡਿਗਰੀ ਅਤੇ ਸੋਮਵਾਰ ਨੂੰ 12 ਜਾਂ 13 ਡਿਗਰੀ, ਮੰਗਲਵਾਰ ਨੂੰ 16 ਡਿਗਰੀ ਅਤੇ ਉਸ ਤੋਂ ਬਾਅਦ ਬੁੱਧਵਾਰ ਨੂੰ 24, ਵੀਰਵਾਰ ਨੂੰ 21 ਤੱਕ ਟੈਂਪਰੇਚਰ, ਫਿਰ 20, ਫਿਰ ਸਨਿਚਰਵਾਰ ਜਿਸ ਦਿਨ ਨੂੰ ਸਾਡੇ 9 ਮਈ ਨੂੰ ਨਗਰ ਕੀਰਤਨ ਸਜਾਏ ਜਾਣੇ ਨੇ ਕੈਲਗਰੀ ਸ਼ਹਿਰ ਵਿੱਚ, ਉਸ ਦਿਨ ਨੂੰ 17 ਡਿਗਰੀ ਸੈਲਸੀਅਸ ਅਤੇ ਵਿੱਚ ਵਿੱਚ ਬੱਦਲਵਾਈ ਅਤੇ ਨਾਲ ਮੌਸਮ ਦੇ ਵਿੱਚ ਥੋੜ੍ਹੀ ਬਹੁਤੀ ਬਾਰਿਸ਼ ਦਾ ਵੀ ਇਮਕਾਨ ਦੱਸਿਆ ਜਾ ਰਿਹਾ ਹੈ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਨੀ ਹੈ, ਉਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਆਪ ਜੀ ਨੂੰ ਦੇ ਦਈਏ। ਮਿਡਲ ਈਸਟ ਦੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿ ਉਸ ਸੰਬੰਧੀ ਬਹੁਤ ਸਾਰੇ ਲੋਕ ਜੋ ਬੋਲ ਰਹੇ ਨੇ, ਰਾਜਨੀਤੀਵਾਨ ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਪ੍ਰੋਮੀਨੈਂਟ ਲੋਕਾਂ ਨੇ ਇਸ ਲੜਾਈ ਨੂੰ ਸਹੀ ਨਹੀਂ ਆਖਿਆ। ਯੂਰਪ ਦੇ ਬਹੁਤ ਸਾਰੇ ਆਗੂ ਬੋਲੇ ਨੇ, ਕੁਛ ਲੋਕ ਚੁੱਪ ਵੀ ਨੇ ਭਾਰਤ ਵਰਗੇ, ਕੁਛ ਦੋਵਾਂ ਬੇੜੀਆਂ ਵਿੱਚ ਪੈਰ ਰੱਖ ਰਹੇ ਨੇ, ਦੋਵਾਂ ਪਾਸਿਆਂ ਨਾਲ ਸਾਂਝ ਰੱਖ ਰਹੇ ਨੇ। ਇਹ ਚੱਲਦਾ ਰਹੇਗਾ, ਲੇਕਿਨ ਆਮ ਲੋਕ ਕੀ ਸੋਚਦੇ ਨੇ, ਅਮਰੀਕਨ ਲੋਕ ਬਹੁਤੇ ਕੀ ਸੋਚਦੇ ਨੇ ਕਿ ਇਹ ਲੜਾਈ ਜਿਹੜੀ ਹੈ ਇਹਦਾ ਕੀ ਮਕਸਦ ਸੀ ਅਤੇ ਇਹਦੇ ਨਾਲ ਕੀ ਹੱਲ ਹੋਇਆ, ਕੀ ਠੀਕ ਸੀ ਜਾਂ ਗਲਤ ਸੀ, ਇੱਕ ਸਰਵੇਖਣ 'ਤੇ ਅਸੀਂ ਗੱਲ ਕਰਾਂਗੇ। ਮਾਈਗ੍ਰੈਂਟ ਰਾਈਟਸ ਨੈੱਟਵਰਕ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਨਵਾਂ ਪਰਮਾਨੈਂਟ ਰੈਜੀਡੈਂਟ ਪ੍ਰੋਗਰਾਮ ਕੱਚਿਆਂ ਕਾਮਿਆਂ ਲਈ ਖੋਲ੍ਹਿਆ ਜਾਵੇ। ਇਹ ਕਿਉਂ ਆਖਿਆ? ਕੰਜ਼ਰਵੇਟਿਵ ਦੀ ਸਥਿਤੀ ਥੋੜ੍ਹੀ ਜਿਹੀ ਸਰਵੇਖਣਾਂ ਵਿੱਚ ਮਜ਼ਬੂਤ ਹੋਈ ਹੈ, ਪਰ ਓਵਰਆਲ ਲਿਬਰਲ ਅਜੇ ਵੀ ਮਜ਼ਬੂਤ ਸਥਿਤੀ ਵਿੱਚ, ਕਿੰਨੇ ਕੁ ਪਰਸੈਂਟ ਲੋਕ ਸਪੋਰਟ ਕਰਦੇ ਨੇ ਇਹਦੀ ਗੱਲਬਾਤ ਕਰਾਂਗੇ। ਗੈਂਗ ਰਿਲੇਟਡ ਜਿਹੜੀ ਐਕਟੀਵਿਟੀ ਹੈ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੈ, ਅਤੇ ਇੰਟਰਨੈਸ਼ਨਲ ਸਟੂਡੈਂਟ ਇਸ ਜਾਲ ਦੇ ਵਿੱਚ ਕਿਵੇਂ ਫਸ ਰਹੇ ਨੇ ਇਹਦੇ ਬਾਰੇ ਇੱਕ ਰਿਪੋਰਟ ਜਿਹੜੀ ਹੈ ਜੀ ਪੇਸ਼ ਕਰਾਂਗੇ ਅਸੀਂ ਅੱਗੇ ਚੱਲ ਕੇ। ਏਅਰਲਾਈਨਾਂ ਅਗਰ ਮੁਸਾਫਰਾਂ ਦੇ ਹੱਕਾਂ ਨੂੰ ਵਾਇਲੇਟ ਕਰਦੀਆਂ ਨੇ ਤਾਂ ਉਹਨਾਂ ਨੂੰ $1 ਮਿਲੀਅਨ ਤੱਕ ਦਾ ਨਵਾਂ ਮੈਕਸੀਮਮ ਫਾਈਨ ਦੇਣਾ ਪੈ ਸਕਦਾ ਹੈ। ਕੁਛ ਖਬਰਾਂ ਸਾਡੇ ਲੋਕਲ ਆਪਣੇ ਸ਼ਹਿਰ ਦੀਆਂ, ਜਿਸ ਵਿੱਚ ਇੱਕ ਸਿਟੀ ਦੇ ਕੌਂਸਲਰ UCP ਦੀ ਨੋਮੀਨੇਸ਼ਨ ਲੜਨ ਵਾਸਤੇ ਅੱਗੇ ਆ ਰਹੇ ਨੇ। ਦੋ ਬੱਚਿਆਂ ਦੀ ਮੌਤ ਜਿਸ ਦੀ ਕੱਲ੍ਹ ਦੀ ਖਬਰ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ, ਦੋ ਬੱਚਿਆਂ ਦੀ ਮੌਤ ਦੇ ਕੇਸ ਦੇ ਵਿੱਚ ਉਹਨਾਂ ਬੱਚਿਆਂ ਦੇ ਪਿਤਾ ਨੂੰ ਹੀ ਚਾਰਜ ਕੀਤਾ ਗਿਆ। ਕੋਕਰੇਨ ਦੇ ਵਿੱਚ ਅੱਗ ਦੇ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਕਈ ਲੋਕ ਬੇਘਰ ਹੋਏ ਨੇ। ਕੁਛ ਹੋਰ ਖਬਰਾਂ ਵੀ ਹੈਗੀਆਂ ਨੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਉਹ ਆਪ ਜੀ ਨਾਲ ਸਾਂਝੀਆਂ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਵਧੀਆ ਰੇਟ ਲੈਣੇ ਨੇ, ਅਤੇ 587-832-1208 'ਤੇ ਸੰਪਰਕ ਕਰ ਲਓ 5878-3212-08 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਮਰਸੀਡੀਜ਼ ਬੈਂਸ ਕੰਟਰੀ ਹਿਲਸ ਦੇ ਉੱਪਰ ਹੈ, ਅਤੇ ਗੌਰਵ ਸ਼ਰਮਾ ਹੋਰੀ ਉੱਥੇ ਸੀਨੀਅਰ ਸੇਲਸ ਪਰਸਨ ਨੇ, ਤੁਹਾਨੂੰ ਬਹੁਤ ਵਧੀਆ

ਲੈ ਕੇ ਦੇ ਸਕਦੇ ਨੇ 4039036757 ਗੌਰਵ ਸ਼ਰਮਾ ਹੋਰੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਸੁਪਰਵਿਜ਼ਰ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਕਰਦੇ ਨੇ ਅਗਰ ਤੁਸੀਂ ਭਰੋਸੇਯੋਗ ਸੇਵਾਵਾਂ ਹਾਸਲ ਕਰਨਾ ਚਾਹੁੰਦੇ ਹੋ ਤੇ 403-404-3500 ਤੇ ਕੰਟੈਕਟ ਕਰ ਲਓ 4034043500 YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਗਰ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸਰਕਾਰੀ ਖਰਚੇ ਤੇ ਮਦਦ ਚਾਹੁੰਦੇ ਹੋ ਤੇ ਇਹ ਕੰਪਨੀ ਉਹ ਤੁਹਾਡਾ ਕੰਮ ਕਰ ਦੇਵੇਗੀ ਫੋਨ ਨੰਬਰ ਹੈ ਵੀਰਪਾਲ ਕੌਰ ਹੋਰਾਂ ਦਾ 8285760-09783 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਿਟੀ ਸਕੇਪ ਦੇ ਵਿੱਚ ਇਹ ਰੈਸਟੋਰੈਂਟ ਹੈ ਜੀ 24 ਘੰਟੇ 7 ਦਿਨ ਖੁੱਲ੍ਹਦਾ ਹੈ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਦੀਆਂ ਫੋਨ ਨੰਬਰ 4034616161 403-400-6661 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ ਸਿਰਫ $7 ਵਿੱਚ ਪਾਸਪੋਰਟ ਫੋਟੋਆਂ ਪਾਸਪੋਰਟ ਕੈਨੇਡੀਅਨ ਹੋਵੇ ਇੰਡੀਅਨ ਹੋਵੇ ਪਾਕਿਸਤਾਨੀ ਹੋਵੇ ਕਿਸੇ ਮੁਲਕ ਦਾ ਵੀ ਪਾਸਪੋਰਟ ਦੀ ਫੋਟੋ ਵਾਸਤੇ ਤੁਹਾਨੂੰ ਸਰਵਿਸਿਜ਼ ਦੀ ਲੋੜ ਹੈ ਅਤੇ ਪਿਕਸਲ ਫੋਟੋ ਸਟੂਡੀਓ ਨਾਲ ਕੰਟੈਕਟ ਕਰੋ ਬੱਚਿਆਂ ਦੀਆਂ ਫੋਟੋ ਵੀ ਬਹੁਤ ਵਧੀਆ ਖਿੱਚ ਦਿੰਦੇ ਨੇ ਬੱਚਿਆਂ ਦੀ ਛੋਟੇ ਬੱਚਿਆਂ ਦੀ ਪਾਸਪੋਰਟ ਫੋਟੋ ਲਈ ਵੀ ਸਿਰਫ $7 ਹੀ ਲੱਗਣਗੇ ਜ਼ਿਆਦਾ ਨਹੀਂ ਲੈਣਗੇ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ 403-947-0060 4039470060 ਪਿਕਸਲ ਫੋਟੋ ਸਟੂਡੀਓ ਤੇ ਆਓ ਹੁਣ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ ਜੀ ਇਸ ਤੋਂ ਪਹਿਲਾਂ ਕਿ ਖਬਰਾਂ ਵੱਲ ਨੂੰ ਚੱਲੀਏ ਮਾਰਕੀਟ ਬਹੁਤ ਅਪ ਡਾਊਨ ਰਹੀ ਹੈ ਪਿਛਲੇ ਕਈ ਦਿਨਾਂ ਦੇ ਵਿੱਚ ਇਸ ਸੰਬੰਧੀ ਗੱਲਬਾਤ ਕਰ ਲੈਂਦੇ ਹਾਂ ਜੀ ਇਸ ਵੇਲੇ ਕੱਚੇ ਤੇਲ ਦੀ ਕੀਮਤ ਜੋ WTI ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਆਇਲ ਹੈ ਜੀ $102-103 ਦੇ ਆਸ ਪਾਸ ਟਰੇਡ ਹੋ ਰਿਹਾ ਹੈ 100 ਤੋਂ ਉੱਪਰ ਹੈ ਬ੍ਰੈਂਟ ਕਰੂਡ 108-109 ਦੇ ਆਸ ਪਾਸ ਇਸ ਵੇਲੇ ਟਰੇਡ ਹੋ ਰਿਹਾ ਹੈ ਜੇ ਅਸੀਂ ਕਰੰਸੀ ਦੀ ਗੱਲ ਕਰੀਏ ਤਾਂ ਇੱਕ ਕੈਨੇਡੀਅਨ ਦੇ ਮੁਕਾਬਲੇ ਇਸ ਵੇਲੇ 69 ਰੁਪਏ ਤੇ 85 ਪੈਸੇ ਤੱਕ ਦਾ ਰੇਟ ਹੈ ਜੀ 69 rupees and 85 cents ਤੱਕ ਸੋ ਇੱਥੇ ਕਿ ਮਾਰਕੀਟ ਜਿਹੜੀ ਹੈ ਜੀ ਟਿੱਕੀ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਜੋ ਕੈਨੇਡੀਅਨ ਕਰੰਸੀ ਦੇ ਵਿੱਚ ਮਜ਼ਬੂਤੀ ਆਈ ਹੈ ਉਸ ਨਾਲ ਅਮਰੀਕਾ ਦੇ ਮੁਕਾਬਲੇ ਵੀ ਮਜ਼ਬੂਤੀ ਮਿਲੀ ਹੈ ਅਤੇ ਅੱਜ ਦੇ ਹਿਸਾਬ ਨਾਲ ਜੇ ਤੁਸੀਂ ਇੱਕ ਅਮਰੀਕਨ ਦੇ ਮੁਕਾਬਲੇ ਦੇਖਦੇ ਹੋ ਤਾਂ ਇੱਕ ਅਮਰੀਕਨ ਦੇ $1 ਅਤੇ 36 ਸੈਂਟ ਤੁਹਾਨੂੰ ਕੈਨੇਡਾ ਦੇ ਮਿਲ ਜਾਣਗੇ $1.36 ਇਹ ਹੈ ਜੀ ਮਾਰਕੀਟ ਦੀ ਸਥਿਤੀ ਲੇਕਿਨ ਮਾਰਕੀਟ ਜੋ ਤਿੱਖੀ ਰਹੀ ਹੈ ਉਸ ਦੇ ਮੁਤਾਬਕ ਜੋ ਗੈਸ ਦੀਆਂ ਪ੍ਰਾਈਸਿਸ ਨੇ ਉਹ ਬਹੁਤ ਜ਼ਿਆਦਾ ਰਹੀਆਂ ਨੇ ਅਤੇ ਗੈਸ ਦੀਆਂ ਪ੍ਰਾਈਸਿਸ ਇਸ ਵੇਲੇ ਵੈਸਟ ਕੋਸਟ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਬਹੁਤ ਜ਼ਿਆਦਾ ਨੇ 2-2.5 ਦੇ ਆਸ ਪਾਸ 2 ਤੋਂ ਉੱਪਰ ਤਾਂ ਹੈ ਹੀ ਹੈ 2.5 ਦੇ ਆਸ ਪਾਸ ਜਿਹੜੀ ਹੈ ਮਾਰਕੀਟ ਇਸ ਵੇਲੇ ਘੁੰਮਦੀ ਹੋਈ ਜੀ ਲੇਕਿਨ ਹੁਣ ਜੇ ਅਸੀਂ ਗੱਲ ਕਰੀਏ ਕਿ ਇਹ ਸਭ ਕੁਛ ਲੜਾਈ ਦੇ ਕਾਰਨ ਹੋ ਰਿਹਾ ਅਤੇ ਲੜਾਈ ਦੇ ਬਾਰੇ ਬਹੁਤ ਸਾਰੇ ਲੋਕ ਆਪਣੇ ਵਿਚਾਰ ਰੱਖ ਚੁੱਕੇ ਨੇ ਕਈ ਮੁਲਕ ਦੂਸਰੇ ਜਿਹੜੇ ਯੂਰਪ ਦੇ ਨੇ ਜਾਂ ਕਈ ਹੋਰ ਹੈਗੇ ਨੇ ਉਹ ਪਬਲਿਕਲੀ ਇਸ ਗੱਲ ਨੂੰ ਕਹਿ ਚੁੱਕੇ ਨੇ ਫਰਾਂਸ ਦੇ ਪ੍ਰੈਜੀਡੈਂਟ ਤੱਕ UK ਦੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਤੱਕ ਕਿ ਇਹ ਜੰਗ ਥੋਪੀ ਗਈ ਹੈ ਇਹਦੀ ਕੋਈ ਜ਼ਰੂਰਤ ਨਹੀਂ ਸੀ ਜੇ ਜ਼ਰੂਰਤ ਨਹੀਂ ਸੀ ਤਾਂ ਕੀ ਫਿਰ ਇਹ ਅਮਰੀਕਨਾਂ ਨੇ ਥੋਪ ਦਿੱਤੀ ਸਾਰਿਆਂ 'ਤੇ ਕੀ ਟਰੰਪ ਸਰਕਾਰ ਨੂੰ ਅਮਰੀਕਨ ਲੋਕਾਂ ਦੀ ਹਮਾਇਤ ਹਾਸਲ ਹੈ ਆਪ ਜੀ ਨੂੰ ਉਹ ਯਾਦ ਹੋਵੇਗਾ ਡਾਕਟਰ ਮਨਮੋਹਨ ਸਿੰਘ ਦਾ ਬਿਆਨ ਜੋ ਉਹਨਾਂ ਦੇ ਬੋਲਣ ਦਾ ਅੰਦਾਜ਼ ਸੀ ਬੜਾ ਸੌਫਟ ਉਸ ਸੌਫਟ ਅੰਦਾਜ਼ ਦੇ ਵਿੱਚ ਕਦੇ ਉਹਨਾਂ ਨੇ ਕਿਹਾ ਸੀ ਕਿ ਇਰਾਕ ਵਾਰ ਵਾਜ਼ ਏ ਮਿਸਟੇਕ ਇਰਾਕ 'ਤੇ ਜਿਹੜਾ ਹਮਲਾ ਜੋ ਜਾਰਜ ਬੁਸ਼ ਦੇ ਟਾਈਮ 'ਤੇ ਹੋਇਆ ਸੀ ਜਾਰਜ ਡਬਲਿਊ ਬੁਸ਼ ਦੇ ਟਾਈਮ 'ਤੇ ਇਹ ਹੁਣ ਇਰਾਨ ਦੀ ਕਹਾਣੀ ਹੈ ਡਾਕਟਰ ਮਨਮੋਹਨ ਸਿੰਘ ਤਾਂ ਦੁਨੀਆ ਵਿੱਚ ਹੈ ਨਹੀਂ ਉੱਥੇ ਤਾਂ ਨਰਿੰਦਰ ਮੋਦੀ ਨੇ ਅਤੇ ਉਹਨਾਂ ਨੂੰ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਨੇ ਕਿ ਤੁਸੀਂ ਤਾਂ ਗੱਲ ਕੀਤੀ ਕੋਈ ਨਹੀਂ ਤੁਸੀਂ ਤਾਂ ਆਵਾਜ਼ ਉਠਾਈ ਨਹੀਂ ਚੁੱਪ ਹੋ ਤੁਸੀਂ ਅਤੇ ਇੱਕ ਭਾਰਤ ਸਰਕਾਰ

ਸਨਮਾਨ ਵੀ ਹੈ ਉਹਨਾਂ ਵੱਲੋਂ ਆਪਣੀ ਇੱਕ ਲੈਵਲ ਦੀ ਗੱਲਬਾਤ ਜਿਹੜੀ ਹੈ ਉਹ ਅੰਦਰ ਖਾਤੇ ਜਾਰੀ ਰੱਖੀ ਜਾਂਦੀ ਹੈ ਜਦਕਿ ਜਿਹੜੀ ਅਮਰੀਕਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਉਸ ਦੀ ਮੁਕੰਮਲ ਵਿਚੋਲਗਰੀ ਜਿਹੜੀ ਹੈ ਉਹ ਪਾਕਿਸਤਾਨ ਵੱਲੋਂ ਨਿਭਾਈ ਜਾ ਰਹੀ ਹੈ ਇਹ ਸਭ ਚੱਲਦਾ ਰਹੇਗਾ ਦੁਨੀਆਂ ਵਿੱਚ ਕਿਹੜੇ ਮੁਲਕ ਨੇ ਕਿਹੜੀ ਗੱਲ ਕੀਤੀ ਕਿਹੜੇ ਆਗੂ ਨੇ ਇਹ ਇਤਿਹਾਸ ਦਾ ਹਿੱਸਾ ਬਣ ਜਾਣਗੀਆਂ ਗੱਲਾਂ ਇਹੋ ਅਤੇ ਜਦੋਂ ਕਿਤੇ ਇਹਨਾਂ ਦੀ ਲੋੜ ਪਈ ਤਾਂ ਕੋਟੇਸ਼ਨ ਦਿੱਤੀ ਜਾਇਆ ਕਰੇਗੀ ਕਿ ਇਰਾਨ ਦੇ ਉੱਪਰ ਜੋ ਹਮਲੇ ਕੀਤੇ ਇਜ਼ਰਾਈਲ ਨੇ ਅਤੇ ਅਮਰੀਕਾ ਨੇ ਅਤੇ ਉਸ ਤੋਂ ਬਾਅਦ ਜੋ ਵਿਸ਼ਵ ਮਾਰਕੀਟ ਦੇ ਵਿੱਚ ਹੋਇਆ ਸਾਰੇ ਘਟਨਾਕ੍ਰਮ ਬਾਰੇ ਕੌਣ ਕੀ ਕਿਹੜੇ ਮੁਲਕ ਨੇ ਕੀ ਕਿਹਾ ਕਿ ਅਮਰੀਕਨ ਲੋਕ ਜਿਨ੍ਹਾਂ ਨੇ ਡੋਨਲਡ ਟਰੰਪ ਨੂੰ ਵੋਟਾਂ ਪਾਈਆਂ ਸੀ ਰਿਪਬਲਿਕਨ ਨੂੰ ਗਵਰਨਮੈਂਟ ਦੇ ਵਿੱਚ ਲਿਆਂਦਾ ਸੀ ਕਿ ਉਹ ਇਸ ਦੇ ਹੱਕ ਵਿੱਚ ਨੇ ਇੱਕ ਨਵਾਂ ਪੋਲ ਆਇਆ ਹੈ ਇਹ ਵਾਸ਼ਿੰਗਟਨ ਪੋਸਟ ਦਾ ਏ ਬੀ ਸੀ ਇਪਸੋਸ ਪੋਲ ਜਿਸ ਦੇ ਅੱਜ ਅੰਕੜੇ ਜਿਹੜੇ ਨੇ ਜਾਰੀ ਕੀਤੇ ਗਏ ਨੇ ਫਰਾਈਡੇ ਇਸ ਵਿੱਚ ਮੰਨਿਆ ਜਾਂਦਾ ਹੈ ਕਿ 61% ਲੋਕ ਕਹਿੰਦੇ ਨੇ ਕਿ ਇਰਾਨ ਦੇ ਵਿਰੁੱਧ ਫੌਜੀ ਤਾਕਤ ਵਰਤਣਾ ਇੱਕ ਗਲਤੀ ਸੀ 36% ਕਹਿੰਦੇ ਨੇ ਕਿ ਇਹ ਸਹੀ ਫੈਸਲਾ ਸੀ ਇਹ ਲੜਾਈ ਚੱਲ ਰਹੀ ਹੈ ਅੰਦਰ ਖਾਤੇ ਹੈ ਉੱਭੜ ਰਹੀ ਹੈ ਰੁਕੀ ਹੋਈ ਹੈ ਜਵਾਲਾਮੁਖੀ ਕਦੇ ਵੀ ਫਟ ਸਕਦਾ ਹੈ ਗਲੋਬਲ ਇਕੋਨਮੀ ਉਥਲ ਪੁਥਲ ਹੋ ਚੁੱਕੀ ਹੈ ਫਿਊਲ ਕੋਸਟ ਆਫ ਲਿਵਿੰਗ ਕੰਸਰਨ ਜਿਹੜੇ ਨੇ ਦੁਨੀਆ ਭਰ ਨੂੰ ਘੇਰੀ ਖੜ੍ਹੇ ਨੇ ਖਾਸ ਤੌਰ 'ਤੇ ਯੂ ਐੱਸ ਏ ਦੇ ਵਿੱਚ ਵੀ ਇਸ ਦਾ ਬਹੁਤ ਵੱਡਾ ਅਸਰ ਹੈ ਲੇਕਿਨ ਤਾਜ਼ਾ ਸਰਵੇਖਣ ਦੇ ਵਿੱਚ 61% ਲੋਕ ਜੋ ਪਹਿਲੇ ਦਿਨ ਸ਼ਾਇਦ ਕੁਛ ਹੋਰ ਸੋਚਦੇ ਹੋਣ ਜਦੋਂ ਇਹ ਹਮਲੇ ਸ਼ੁਰੂ ਹੋਏ ਸੀ ਲੇਕਿਨ ਅੱਜ ਦੀ ਤਾਰੀਖ ਵਿੱਚ ਇਹ ਕਹਿ ਰਹੇ ਨੇ ਕਿ ਇਹ ਗਲਤ ਹੋਇਆ ਸੀ ਇਸ ਤਰ੍ਹਾਂ ਦੇ ਪਹਿਲਾਂ ਵੀ ਪੋਲ ਹੋਏ ਨੇ ਜੋ ਫਰਵਰੀ ਦੇ ਤਕਰੀਬਨ ਆਖਰੀ ਦਿਨ ਸ਼ੁਰੂ ਹੋਈ ਸੀ ਜਿਸ ਵਿੱਚ ਹਜ਼ਾਰਾਂ ਲੋਕ ਮਿਡਲ ਈਸਟ ਦੇ ਵਿੱਚ ਮਾਰੇ ਜਾ ਚੁੱਕੇ ਨੇ ਹਜ਼ਾਰਾਂ ਸਰਵੇਖਣ ਵਿੱਚ ਲੋਕਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਕੀ ਤੁਸੀਂ ਆਪਣਾ ਵਿਹਾਰ ਵੀ ਬਦਲਿਆ ਆਦਤਾਂ ਬਦਲੀਆਂ ਨੇ ਉਹਨਾਂ ਵਿੱਚੋਂ 44% ਨੇ ਕਿਹਾ ਕਿ ਅਸੀਂ ਡਰਾਈਵਿੰਗ ਘੱਟ ਕਰ ਦਿੱਤੀ ਹੈ 42% ਨੇ ਇਹ ਕਿਹਾ ਕਿ ਅਸੀਂ ਘਰਾਂ ਦੇ ਖਰਚੇ ਵੀ ਘਟਾਉਣ ਵੱਲ ਕਦਮ ਚੁੱਕੇ ਨੇ ਜਿਹੜੇ ਫੈਮਲੀਜ਼ ਦੀ ਇਨਕਮ ਘੱਟ ਹੈ ਜਿਹੜੇ ਸਾਲ ਦਾ 50,000 ਅਮਰੀਕਨ ਤੋਂ ਘੱਟ ਕਮਾਉਂਦੇ ਨੇ ਉਹਨਾਂ 'ਤੇ ਜੇ ਇਹੋ ਹੀ ਪਰਸੈਂਟੇਜ ਇਹੋ ਹੀ ਸਵਾਲ ਉਹਨਾਂ ਨੂੰ ਪੁੱਛਿਆ ਜਾਂਦਾ ਤਾਂ 44 ਵਾਲਾ ਅੰਕੜਾ 56 ਅਤੇ 42 ਵਾਲਾ 59% 56% and 59% 'ਤੇ ਜਾ ਪਹੁੰਚਦਾ ਇਹ ਕੰਸਰਨ ਲੋਕਾਂ ਦੇ ਜਿਹੜੇ ਹੈਗੇ ਨੇ ਜੰਗ ਨੂੰ ਲੈ ਕੇ ਵਧੇ ਹੋਏ ਖਰਚਿਆਂ ਨੂੰ ਲੈ ਕੇ ਉਸ ਵੇਲੇ ਆਏ ਨੇ ਜਦੋਂ ਡੋਨਲਡ ਟਰੰਪ ਦੀ ਅਪਰੂਵਲ ਰੇਟਿੰਗ ਜਿਹੜੀ ਹੈ ਉਹ ਬਹੁਤ ਹੋਰ ਹੇਠਾਂ ਚਲੇ ਗਈ ਆ ਕਈ ਵੋਟਰ ਜਿਹੜੇ ਨੇ ਉਹ ਇਕਨੋਮਿਕ ਇਸ਼ੂ ਅਤੇ ਕੋਸਟ ਆਫ ਲਿਵਿੰਗ 'ਤੇ ਫਰਸਟ੍ਰੇਸ਼ਨ ਕੱਢ ਰਹੇ ਨੇ ਟਰੰਪ ਦਾ ਪ੍ਰੋਮਿਸ ਸੀ ਆਪਣੀ ਇਲੈਕਸ਼ਨ ਦੇ ਵਿੱਚ ਕਿ ਮੁਲਕ ਨੂੰ ਅਨਨੈਸੈਸਰੀ ਫੋਰਨ ਵਾਰਸ ਤੋਂ ਮੁਕਤ ਰੱਖਾਂਗੇ ਗੈਰ ਜ਼ਰੂਰੀ ਵਿਦੇਸ਼ੀ ਲੜਾਈਆਂ ਦੇ ਵਿੱਚ ਅਸੀਂ ਹਿੱਸਾ ਨਹੀਂ ਲਵਾਂਗੇ ਅਤੇ 46% ਹੁਣ ਲੋਕ ਇਹ ਮੰਨਦੇ ਨੇ ਕਿ ਇਰਾਨ ਨੂੰ ਅਟੈਕ ਕਰਨ ਦਾ ਡਿਸੀਜਨ ਜਿਹੜਾ ਉਹ ਸਹੀ ਨਹੀਂ ਸੀ ਅਤੇ ਜਿਹੜੀ ਪੁਜੀਸ਼ਨ ਜਿਹੜੀ ਆ ਡੋਨਲਡ ਟਰੰਪ ਦੀ ਇਲੈਕਸ਼ਨ ਕੰਪੇਨ ਦੇ ਵੇਲੇ ਸੀ ਚੋਣ ਮੁਹਿੰਮ ਦੇ ਵੇਲੇ ਸੀ ਉਸ ਨਾਲੋਂ ਇਹ ਵੱਖਰਾ ਰਸਤਾ ਉਦੋਂ ਕੁਛ ਹੋਰ ਕਿਹਾ ਸੀ ਅਤੇ ਹੁਣ ਵੱਖਰਾ ਕੈਜੂਅਲਟੀ ਭਾਵੇਂ ਘੱਟ ਹੋਈ ਹੈ ਯੂ ਐੱਸ ਫੋਰਸਿਸ ਦੀ ਜਦੋਂ ਕੋਈ ਮੁਲਕ ਲੜਾਈ ਦੇ ਵਿੱਚ ਵਾਰ ਦੇ ਵਿੱਚ ਇੰਡਲਜ ਹੁੰਦਾ ਜਿਵੇਂ ਅਫਗਾਨਿਸਤਾਨ ਦੇ ਵਿੱਚ ਅਤੇ ਇਰਾਕ ਦੇ ਵਿੱਚ ਅਮਰੀਕਾ ਸਿੱਧੇ ਤੌਰ 'ਤੇ ਜਿਹੜੇ ਟਰੁੱਪਸ ਔਨ ਦ ਗਰਾਊਂਡ ਸੀ ਕਿ ਫੌਜੀ ਉਸ ਧਰਤੀ 'ਤੇ ਉਤਾਰੇਗਾ ਜਿੱਥੇ ਲੜਾਈ ਸੀ ਇਹ ਉਹਦੇ ਨਾਲੋਂ ਵੱਖਰੀ ਲੜਾਈ ਹੈ ਇਰਾਨ ਵਾਲੀ ਕਿ ਬਹੁਤ ਘੱਟ ਕੈਜੂਅਲਟੀ ਹੈ ਇਸੇ ਤਰ੍ਹਾਂ ਵਾਇਲੈਂਸ ਜਿਹੜੀ ਹੈ ਪਹਿਲੀਆਂ ਲੜਾਈਆਂ ਦੇ ਵਿੱਚ ਭਾਵੇਂ ਉਹ ਇਰਾਨ ਇਰਾਕ ਦੀ ਵਾਰ ਹੋਵੇ ਜਾਂ ਵੀਅਤਨਾਮ ਵਾਲੀ ਹੋਵੇ ਜਾਂ ਅਫਗਾਨਿਸਤਾਨ ਵਾਲੀ ਹੋਵੇ ਉਦੋਂ ਬਹੁਤ ਜ਼ਿਆਦਾ ਫੌਜੀ ਕੈਜੂਅਲਟੀਜ਼ ਹੋਈਆਂ ਸੀ ਜਦੋਂ ਲੋਕਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਅਮਰੀਕਾ

ਅਮਰੀਕਨ ਫੌਜ ਦੇ ਐਕਸ਼ਨ ਇਰਾਨ ਦੇ ਵਿਰੁੱਧ ਕਾਮਯਾਬ ਹੋਏ ਨੇ ਤੇ ਉਹਦੇ ਵਿੱਚੋਂ ਵੀ ਤਕਰੀਬਨ 40% 39% ਜਿਹੜੇ ਨੇ ਉਹ ਇਹ ਮੰਨਦੇ ਨੇ ਕਿ ਕਾਮਯਾਬ ਨਹੀਂ ਹੈਗੇ 19% ਕਹਿੰਦੇ ਨੇ ਕਿ ਸਕਸੈਸਫੁਲ ਨੇ ਤੇ 41% ਜਿਹੜੀ ਜ਼ਿਆਦਾ ਮੈਜੋਰਿਟੀ ਹੈ ਉਹ ਇਹ ਕਹਿੰਦੇ ਨੇ ਕਿ ਅਜੇ ਇਹਦੇ ਬਾਰੇ ਕਹਿਣਾ ਸੰਭਵ ਨਹੀਂ ਹੈ। ਸੋ ਜਿਹੜੇ ਵਿਅਕਤੀਆਂ ਨੇ ਆਪਣਾ ਡਿਸੀਜਨ ਬਣਾ ਲਿਆ ਭਾਵ ਜਿਹੜਾ ਨੇ ਇਹ ਤੱਤ ਕੱਢ ਲਿਆ ਕਿ ਸਾਡੀ ਇਹ ਕੰਪੇਨ ਸਕਸੈਸਫੁਲ ਸੀ ਜਾਂ ਐਕਸ਼ਨ ਜਿਹੜੇ ਸੀ ਸਕਸੈਸਫੁਲ ਸੀਗੇ ਕਾਮਯਾਬ ਸੀਗੇ ਜਾਂ ਨਹੀਂ ਸੀ, ਉਹਨਾਂ ਵਿੱਚੋਂ ਤਕਰੀਬਨ ਦੁੱਗਣਿਆਂ ਦੀ ਗਿਣਤੀ ਇਹ ਮੰਨਦੀ ਹੈ ਕਿ ਇਹ ਕਾਮਯਾਬ ਨਹੀਂ ਸੀ, ਸਕਸੈਸਫੁਲ ਨਹੀਂ ਸੀ ਕੰਪੇਨ। ਲੜਾਈ ਨੂੰ ਲੈ ਕੇ ਸਪੋਰਟ ਜਿਹੜੀ ਹੈ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਜਦੋਂ ਮਦਦਗਾਰਾਂ ਦੀ ਗੱਲ ਆਉਂਦੀ ਹੈ ਸਪੋਰਟਰਾਂ ਦੀ, ਉੱਥੇ ਕਾਫੀ ਉਹਨਾਂ ਨੂੰ ਇਸ ਚੀਜ਼ ਦੀ ਹਮਾਇਤ ਹਾਸਲ ਹੈ। 80% ਰਿਪਬਲਿਕਨ ਕਹਿੰਦੇ ਨੇ ਕਿ ਇਰਾਨ 'ਤੇ ਹਮਲਾ ਕਰਨਾ ਸਹੀ ਸੀ ਅਤੇ ਥੋੜ੍ਹੇ ਜਿਹੇ ਹੈਗੇ ਨੇ ਜਿਹੜੇ ਕਹਿੰਦੇ ਕਿ ਸਹੀ ਨਹੀਂ ਸੀ ਜਾਂ ਇੱਕ ਰਫ ਜਿਹਾ ਸਪਲਿਟ ਜਿਹਾ ਡਿਸੀਜਨ ਹੈ ਜਦੋਂ ਕਹਿੰਦੇ ਨੇ ਕਿ ਇਹ ਮੁਹਿੰਮ ਜਿਹੜੀ ਕਾਮਯਾਬ ਸੀ ਜਾਂ ਨਹੀਂ ਕਾਮਯਾਬ ਸੀ। ਬਾਕੀ ਅਜੇ ਇੰਤਜ਼ਾਰ ਹੀ ਕਰਨਗੇ ਆਪਣੀ ਗੱਲ ਨੂੰ ਕਿਸੇ ਨਤੀਜੇ ਤੱਕ ਪਹੁੰਚਾਉਣ ਲਈ। ਹੋਰ ਖਬਰਾਂ ਵੱਲ ਧਿਆਨ ਕਰਦੇ ਹਾਂ। ਕੱਲ ਸਰਵੇਖਣ ਦੀ ਕੀਤੀ ਸੀ ਅਮਰੀਕਾ ਦੇ ਲਿਹਾਜ਼ ਨਾਲ, ਤਾਂ ਕਿਉਂ ਨਾ ਆਪਣੇ ਮੁਲਕ ਦੀ ਵੀ ਕਰੀਏ। ਲੈਗਰ ਪੋਲ ਦੇ ਵਿੱਚ ਜੋ ਸਮੇਂ ਸਮੇਂ ਤੇ ਹੁੰਦੇ ਰਹਿੰਦੇ ਨੇ, ਕਈ ਪੋਲਸਟਰ ਹੈਗੇ ਨੇ ਜਿਨ੍ਹਾਂ ਨੇ ਇੱਕ ਮਹੀਨੇ ਵਿੱਚ ਕਈ ਕਈ ਵਾਰੀ ਪੋਲੋ ਕਰਦੇ ਨੇ ਤੇ ਸਰਕਾਰ ਜਾਂ ਵਿਰੋਧੀ ਪਾਰਟੀ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਸਾਰੀਆਂ ਦਾ ਲੇਖਾ ਜੋਖਾ ਇਕੱਠਾ ਕਰਦੇ ਨੇ ਕਿ ਕਿਹਨੂੰ ਕਿੰਨੀ ਹਮਾਇਤ ਹਾਸਲ ਹੈ। ਇਹ ਵੀ ਵੇਖਣ ਵਿੱਚ ਆਇਆ ਕਿ ਕੁਛ ਇੱਕ ਪੋਲਸਟਰ ਜਿਹੜੇ ਨੇ ਉਹਨਾਂ ਦੇ ਨਤੀਜੇ ਇੱਕ ਪਾਸੇ ਨੂੰ ਝੁਕਾਅ ਵਾਲੇ ਹੁੰਦੇ ਨੇ, ਦੂਸਰਿਆਂ ਦੇ ਦੂਸਰੇ। ਅਤੇ ਮੇਰਾ ਸਿੱਧਾ ਇੱਕ ਅੰਦਾਜ਼ਾ ਜਿਹਾ ਹੁੰਦਾ ਜੀ ਕਿ ਇਹਨਾਂ ਨੂੰ ਰਲਾ ਮਿਲਾ ਕੇ ਔਸਤ ਜੀ ਕੱਢ ਲਓ ਅਤੇ ਉਹ ਤਕਰੀਬਨ ਸਹੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਐਗਜ਼ਿਟ ਪੋਲਸ ਵਗੈਰਾ ਆਉਂਦੇ ਨੇ, ਖੈਰ ਐਗਜ਼ਿਟ ਪੋਲ ਦੀ ਗੱਲ ਚੱਲੀ ਹੈ ਅਤੇ ਮੈਂ ਮੁੱਦਾ ਤਾਂ ਨਹੀਂ ਬਦਲਣਾ ਚਾਹੁੰਦਾ, ਪਰ ਬਹੁਤ ਜ਼ਿਆਦਾ ਰੌਲਾ ਗੌਲਾ ਜਿਹੜਾ ਹੈ ਜੀ ਇਸ ਵੇਲੇ ਪਿਆ ਹੋਇਆ ਬੰਗਾਲ ਦੇ ਵਿੱਚ। ਔਰ ਇਸ ਵੇਲੇ ਕੀ ਹਾਲਾਤ ਬਣ ਗਏ ਜੋ 4 ਮਈ ਨੂੰ ਰਿਜ਼ਲਟ ਆਉਣੇ ਨੇ ਇਹ ਸਮਾਂ ਦੱਸੇਗਾ। ਪਰ ਗੱਲ ਹੁਣ ਕੈਨੇਡਾ ਵਾਲੀ ਹੀ ਕਰਦੇ ਹਾਂ। ਨਵੇਂ ਸਰਵੇਖਣ ਦੇ ਵਿੱਚ ਇਹ ਪਤਾ ਲੱਗਦਾ ਕਿ ਕੰਜ਼ਰਵੇਟਿਵ ਪਾਰਟੀ ਜੋ ਪਛੜੀ ਹੋਈ ਹੈ ਲਿਬਰਲ ਤੋਂ ਸਰਵੇਖਣਾਂ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ, ਜਾਂ ਇਸ ਤਰ੍ਹਾਂ ਕਹਿ ਲਓ ਕਿ ਲਗਾਤਾਰ ਪਛੜੀ ਹੈ ਜਦੋਂ ਤੋਂ ਜਸਟਿਨ ਟਰੂਡੋ ਨੇ ਅਸਤੀਫਾ ਦਿੱਤਾ ਹੈ ਅਤੇ ਜਾਂ ਡੋਨਲਡ ਟਰੰਪ ਅਮਰੀਕਾ ਦੇ ਪ੍ਰੈਜੀਡੈਂਟ ਚੁਣੇ ਗਏ। ਅਜੇ ਗੱਦੀ 'ਤੇ ਨਹੀਂ ਸੀ ਬੈਠੇ ਜਦੋਂ ਚੁਣੇ ਗਏ ਸੀ। ਉਸ ਤੋਂ ਬਾਅਦ ਲਗਾਤਾਰ ਗੈਪ ਵੱਧਦਾ ਗਿਆ, ਲਿਬਰਲ ਪਾਰਟੀ ਮਜ਼ਬੂਤ ਹੁੰਦੀ ਗਈ ਹੈ, ਕੰਜ਼ਰਵੇਟਿਵ ਪਛੜਦੇ ਗਏ ਨੇ। ਪੀਅਰ ਪੋਲੀਐਫ ਉਹਨਾਂ ਦੀ ਜਿਹੜੀ ਹਰਮਨ ਪਿਆਰਤਾ ਪਾਪੂਲੈਰਿਟੀ ਹੈ ਉਹ ਵੀ ਘਟੀ ਹੈ ਅਤੇ ਪ੍ਰਾਈਮ ਮਿਨਿਸਟਰ ਦੀ ਚੁਆਇਸ ਵਜੋਂ ਮਾਰਕ ਕਰਨੀ ਉਹਨਾਂ ਨੂੰ ਪਿੱਛੇ ਛੱਡਦੇ ਨਜ਼ਰ ਆਏ। ਇਹ ਮੋੜਾ ਪੈਂਦਾ ਨਜ਼ਰ ਨਹੀਂ ਆਇਆ ਸਾਨੂੰ ਕਾਫੀ ਮਹੀਨਿਆਂ ਤੋਂ। ਬਾਈ ਇਲੈਕਸ਼ਨਾਂ ਵੀ ਕੰਜ਼ਰਵੇਟਿਵ ਪਾਰਟੀ ਵਾਲੇ ਹਾਰੇ ਨੇ ਅਤੇ ਸਭ ਤੋਂ ਵੱਡੀ ਸੱਟ ਉਹਨਾਂ ਦੇ ਆਪਣੇ ਕੌਕਸ ਮੈਂਬਰ ਜਦੋਂ ਕਈ ਛੱਡ ਕੇ ਚਲੇ ਗਏ। ਅਤੇ ਉਸ ਤੋਂ ਬਾਅਦ ਲਿਬਰਲ ਪਾਰਟੀ 'ਤੇ ਵੀ ਸਵਾਲ ਖੜ੍ਹੇ ਹੋਏ ਕਿ ਤੁਸੀਂ ਕੀ ਕੰਮ ਫੜਿਆ, ਪਾਰਟੀ ਬਦਲਾਈ ਜਾਂਦੇ ਹੋ। ਅਤੇ ਕੰਜ਼ਰਵੇਟਿਵ ਆਗੂ 'ਤੇ ਸਵਾਲ ਉੱਠੇ, ਉਹਨਾਂ ਦੀ ਲੀਡਰਸ਼ਿਪ 'ਤੇ ਵੀ ਸਵਾਲ ਉੱਠੇ। ਲੇਕਿਨ ਹੁਣ ਜੋ ਤਾਜ਼ਾ ਸਰਵੇਖਣ ਆਏ ਨੇ ਉਸ ਵਿੱਚ ਕੰਜ਼ਰਵੇਟਿਵ ਪਾਰਟੀ ਥੋੜ੍ਹਾ ਜਿਹਾ ਮਜ਼ਬੂਤ ਹੋਈ ਹੈ। ਅੱਜ ਦੀ ਤਾਰੀਖ ਦੇ ਵਿੱਚ ਲੈਗਰ ਪੋਲ ਦੇ ਮੁਤਾਬਕ 48% ਕਹਿੰਦੇ ਨੇ ਕਿ ਅਸੀਂ ਲਿਬਰਲ ਨੂੰ ਸਪੋਰਟ ਕਰਦੇ ਹਾਂ ਅਤੇ ਕੰਜ਼ਰਵੇਟਿਵ ਨੂੰ ਸਪੋਰਟ ਕਰਨ ਵਾਲਿਆਂ ਦੀ ਗਿਣਤੀ 37% ਹੈ, 37% ਭਾਵ 48% ਲਿਬਰਲ ਨੂੰ ਸਪੋਰਟ ਅਤੇ 37 ਕੰਜ਼ਰਵੇਟਿਵ ਨੂੰ। ਅੱਗੇ ਨਾਲੋਂ ਇੰਪਰੂਵ ਹੋਏ ਨੇ ਕੰਜ਼ਰਵੇਟਿਵ। ਸੋ ਜੇ ਕੰਜ਼ਰਵੇਟਿਵ ਜਿਹੜੇ ਨੇ ਤਕਰੀਬਨ 2 ਕੁ ਮਹੀਨੇ ਪਹਿਲਾਂ ਦੇ ਹੋਏ ਸਰਵੇਖਣ ਨਾਲ ਇਸ ਨੂੰ ਕੰਪੇਅਰ ਕਰਨ ਅਤੇ 3 ਕੁ ਅੰਕ ਉਹਨਾਂ ਨੂੰ ਵੱਧ ਮਿਲ ਰਹੇ ਨੇ, 3 ਕੁ% ਉਹਨਾਂ ਦੀ ਸਪੋਰਟ ਵੱਧ ਹੈ। ਐਨ ਡੀ ਪੀ ਅਤੇ ਬਲੋਕ ਕੀ ਬਿਕੋਜ਼ ਜਿਹੜੀ ਪਾਰਟੀ ਹੈ ਜੀ ਉਹ ਬਲੋਕ 'ਤੇ ਤੁਹਾਨੂੰ ਪਤਾ ਕਿ ਕੋਈ ਸੂਬੇ

ਵਿੱਚ ਹੈਗੇ ਨੇ ਉਹ, ਪਰ ਐਨ ਡੀ ਪੀ ਦੀ ਓਵਰਆਲ ਸਪੋਰਟ 6% ਦੇ ਲੱਗ ਗਏ ਆ। ਸੋ ਇਹਨਾਂ ਦੇ ਸਪੋਰਟ ਦੇ ਵਿੱਚ ਵੀ ਥੋੜ੍ਹਾ ਜਿਹਾ ਵਾਧਾ ਹੈ। 2% ਸਪੋਰਟ ਗ੍ਰੀਨ ਪਾਰਟੀ ਦੀ ਵੀ ਆ, ਅਤੇ ਹੋਰ ਜਿਹੜੀਆਂ ਪਾਰਟੀਜ਼ ਨੇ ਉਹ 1% 'ਤੇ ਟਿਕੀਆਂ ਹੋਈਆਂ ਨੇ ਜਿਹੜੀਆਂ ਕਿ ਰਜਿਸਟਰਡ ਪਾਰਟੀਜ਼ ਹੈਗੀਆਂ ਨੇ। ਇਹ ਸਰਵੇਖਣ ਕੁਛ ਦਿਨ ਪਹਿਲਾਂ ਹੀ ਮੁਕੰਮਲ ਕੀਤਾ ਗਿਆ ਅਤੇ ਲਿਬਰਲ ਸਪੋਰਟ ਅਜੇ ਵੀ ਕਾਫੀ ਹੈ, ਉਹ ਇਸ ਚੀਜ਼ ਦਾ ਆਨੰਦ ਮਾਣ ਰਹੇ ਨੇ। ਇਸ ਵੇਲੇ ਕਾਰਨੀ ਗੌਰਮੈਂਟ ਕੋਲ ਹਾਈਐਸਟ ਅਪਰੂਵਲ ਰੇਟਿੰਗ ਹੈ ਕਈ ਪ੍ਰੋਵਿੰਸ ਦੇ ਵਿੱਚ, ਜੋ ਕਿ ਪਹਿਲਾਂ ਘੱਟ ਰਹੀ ਹੈ, ਜਿਨ੍ਹਾਂ ਵਿੱਚ ਅਲਬਰਟਾ ਅਤੇ ਸਸਕੈਚੂਨ ਆਉਂਦੇ ਨੇ, ਜਿੱਥੇ ਕੰਜ਼ਰਵੇਟਿਵ ਵਾਲੇ ਇਤਿਹਾਸਿਕ ਪੱਧਰ 'ਤੇ ਇਤਿਹਾਸਿਕ ਤੌਰ 'ਤੇ ਕਾਫੀ ਡੋਮੀਨੇਟ ਰਹੇ ਨੇ। ਇਹ ਇੱਕ ਵੱਖਰੀ ਕਿਸਮ ਦੀ ਸ਼ਿਫਟ ਹੈ। ਦੂਸਰੇ ਪਾਸੇ ਕੰਜ਼ਰਵੇਟਿਵ ਨੂੰ ਹੋਰ ਨਾ ਕਈ ਜਗ੍ਹਾ ਤੋਂ ਠੀਕ ਠਾਕ ਸਪੋਰਟ ਜਿਹੜੀ ਹੈ ਉਹ ਮਿਲ ਰਹੀ ਹੈ। ਬੂਸਟ ਉਹਨਾਂ ਨੂੰ ਮਿਲਿਆ ਲਿਬਰਲ ਨੂੰ ਜਦੋਂ ਜਸਟਿਨ ਟਰੂਡੋ ਨੇ ਅਸਤੀਫਾ ਦਿੱਤਾ, ਲੀਡਰਸ਼ਿਪ ਕੰਪੇਨ ਚੱਲੀ ਅਤੇ ਮਾਰਕ ਕਾਰਨੀ ਅਗਲੇ ਆਗੂ ਚੁਣੇ ਗਏ, ਅਤੇ ਉੱਧਰੋਂ ਕੰਜ਼ਰਵੇਟਿਵ ਦੀ ਮਾੜੀ ਕਿਸਮਤ ਨਾਲ ਡੋਨਲਡ ਟਰੰਪ ਅਮਰੀਕਾ ਦੇ ਪ੍ਰੈਜੀਡੈਂਟ ਚੁਣੇ ਗਏ। ਹਾਲਾਂਕਿ ਉਹ ਕੋਈ ਬਹੁਤਾ ਪਸੰਦ ਤਾਂ ਕਿਸੇ ਨੂੰ ਕਰਦੇ ਨਹੀਂ ਸੀ, ਪਰ ਉਸਦਾ ਅਸਰ ਇਸ ਤਰ੍ਹਾਂ ਦਾ ਹੋਇਆ ਜੋ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ, ਟ੍ਰੇਡ ਵਾਰ ਸ਼ੁਰੂ ਕਰ ਦਿੱਤੀ ਕੈਨੇਡਾ ਨੂੰ ਨਿੱਤ ਨਵੀਆਂ ਧਮਕੀਆਂ, ਉਸ ਵਿੱਚ ਲਿਬਰਲ ਵਾਲੇ ਉਸ ਚੀਜ਼ ਨੂੰ ਜਿਹੜਾ ਸੀ ਉਹ ਕੈਸ਼ ਕਰਨ ਦੇ ਵਿੱਚ ਸਫਲ ਹੋਏ ਅਤੇ ਸਰਕਾਰ ਬਣਾ ਗਿਆ। ਇਸ ਵੇਲੇ ਮੈਜੋਰਿਟੀ ਹੈ, 2 ਸੀਟਾਂ ਜ਼ਿਆਦਾ ਨੇ ਮੈਜੋਰਿਟੀ ਨਾਲੋਂ ਲਿਬਰਲਸ ਦੇ ਕੋਲ, ਅਤੇ ਕਈ ਮਾਹਿਰ ਇਹ ਵੀ ਮੰਨਦੇ ਸੀ ਕਿ ਮਾਰਕ ਕਾਰਨੀ ਕੋਲ ਭਾਵੇਂ ਮੈਜੋਰਿਟੀ ਹੈ ਪਰ ਜਿਸ ਤਰ੍ਹਾਂ ਦੀ ਸਪੋਰਟ ਉਹਨਾਂ ਦੀ ਪਾਰਟੀ ਨੂੰ ਹਾਸਲ ਹੈ, ਹੋ ਸਕਦਾ ਹੈ ਕਿ ਉਹ ਕਦੇ ਜਲਦੀ ਚੋਣਾਂ ਵੀ ਕਰਵਾ ਸਕਦੇ ਹੋਣ। ਪਰ ਕੈਨੇਡਾ ਨੂੰ ਇਸ ਵੇਲੇ ਸਥਿਰਤਾ ਦੀ ਲੋੜ ਹੈ, ਨਾ ਕਿ ਇਲੈਕਸ਼ਨ ਵੱਲ ਨੂੰ ਜਾਣ ਦੀ ਲੋੜ ਹੈ। ਆਪ ਜੀ ਨੂੰ ਯਾਦ ਹੋਵੇਗਾ ਪਹਿਲਾਂ ਵੀ ਜਸਟਿਨ ਟਰੂਡੋ ਨੇ ਕੋਵਿਡ ਤੋਂ ਬਾਅਦ ਇਸ ਤਰ੍ਹਾਂ ਚੋਣਾਂ ਕਰਵਾਈਆਂ ਸੀ। ਤਾਜ਼ਾ ਉਦਾਹਰਨ ਓਨਟੇਰੀਓ ਦੇ ਵਿੱਚ ਡੱਗ ਫੋਰਡ ਨੇ ਚੋਣਾਂ ਕਰਵਾਈਆਂ, ਲੇਕਿਨ ਜਿਉਂ ਉਹਨਾਂ ਨੇ ਵੱਡੀ ਮੈਜੋਰਿਟੀ ਡੱਗ ਫੋਰਡ ਨੇ ਹਾਸਲ ਕੀਤੀ, ਉਸ ਤੋਂ ਬਾਅਦ ਉਹਨਾਂ ਦਾ ਗ੍ਰਾਫ ਹੇਠਾਂ ਨੂੰ ਡਿੱਗਿਆ। ਖਾਸ ਤੌਰ 'ਤੇ ਤਾਜ਼ਾ ਜੋ ਜਹਾਜ਼ ਵਾਲਾ ਕੰਮ ਹੋਇਆ, ਹੋਰ ਕਈ ਗੱਲਾਂ ਨੂੰ ਲੈ ਕੇ ਉਹਨਾਂ ਦੀ ਕਾਫੀ ਪਾਪੂਲੈਰਿਟੀ ਦੇ ਵਿੱਚ ਫਰਕ ਪਿਆ, ਜਿਸ ਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਸਕਦਾ। ਪਰ ਹਾਲ ਦੀ ਘੜੀ, ਕਿਉਂਕਿ ਤਾਜ਼ਾ ਇਲੈਕਸ਼ਨਾਂ ਜਿੱਤੀਆਂ ਨੇ, ਇਸ ਕਰਕੇ ਉਹਨਾਂ ਨੂੰ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ ਜੀ। ਕੈਨੇਡਾ ਵਾਲਿਆਂ ਨੂੰ ਕਿਹਾ ਗਿਆ ਹੈ, ਕੈਨੇਡਾ ਦੀ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਆਪਣੇ ਨਵੇਂ ਪਰਮਾਨੈਂਟ ਰੈਜੀਡੈਂਟ ਪ੍ਰੋਗਰਾਮ ਨੂੰ ਟੈਂਪਰੇਰੀ ਕਾਮਿਆਂ ਲਈ ਖੋਲ੍ਹੋ। ਦ ਮਾਈਗ੍ਰੈਂਟ ਰਾਈਟਸ ਨੈੱਟਵਰਕ ਨੇ ਮਿਨਿਸਟਰਾਂ ਨੂੰ ਬੇਨਤੀ ਕੀਤੀ ਹੈ ਕਿ ਪੂਰੀ ਡਿਟੇਲ ਦਿੱਤੀ ਜਾਵੇ, ਫੁੱਲ ਕ੍ਰਾਈਟੀਰੀਆ ਐਲੀਜੀਬਿਲਟੀ ਐਪਲੀਕੇਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਇਹ ਕਿਹੜਾ ਕੋਈ ਖਾਸ ਕੈਟਾਗਰੀ ਹੈ? ਇਹ 33,000 ਜਿਹੜੇ ਬੰਦੇ TR to PR ਕਰਨੇ ਨੇ, ਟੈਂਪਰੇਰੀ ਰੈਜੀਡੈਂਟ ਟੂ ਪਰਮਾਨੈਂਟ ਰੈਜੀਡੈਂਟ, 33,000। ਇਹਦੇ ਬਾਰੇ ਇਮੀਗ੍ਰੇਸ਼ਨ ਮਿਨਿਸਟਰ ਲੇਨਾ ਮੈਟਲਜ ਡੀਐਬ ਨੇ ਐਲਾਨ ਤਾਂ ਕਰ ਦਿੱਤਾ, ਇਹ ਵੀ ਕਿਹਾ ਕਿ ਅੰਦਰ ਖਾਤੇ 'ਤੇ ਕੰਮ ਚੱਲ ਰਿਹਾ ਹੈ, ਪਰ ਕੋਈ ਪ੍ਰੋਪਰ ਡਿਟੇਲ ਉਹਦੀ ਕੱਢ ਕੇ ਲੋਕਾਂ ਦੇ ਸਾਹਮਣੇ ਰੱਖੀ ਨਹੀਂ, ਜਿਹਦੇ ਨਾਲ ਬੜੀ ਅਨਸਰਟਨਟੀ ਫੈਲ ਗਈ। 6-5 ਵਿੱਚ ਪੈ ਗਿਆ ਬਹੁਤ ਸਾਰੇ ਲੋਕ, ਕਿਸ ਨੂੰ ਫਾਇਦਾ ਹੋਵੇਗਾ? ਟੈਂਪਰੇਰੀ ਰੈਜੀਡੈਂਟਸ ਜਿਹੜੇ ਨੇ ਇਸ ਸਾਲ 2026 ਦੇ ਵਿੱਚ ਹਜ਼ਾਰਾਂ ਹੈਗੇ ਨੇ ਜਿਨ੍ਹਾਂ ਨੇ ਆਊਟ ਆਫ ਸਟੇਟਸ ਹੋ ਜਾਣਾ ਹੈ ਜੇ ਸਰਕਾਰ ਨੇ ਉਹਨਾਂ ਦੇ ਸਟੇਟਸ ਅਪਡੇਟ ਨਾ ਕੀਤੇ। ਸੋ ਪਰਮਾਨੈਂਟ ਸਟੇਟਸ ਮਾਈਗ੍ਰੈਂਟ ਵਰਕਰ ਜਿਹੜੇ ਹੈਗੇ ਨੇ ਜੀ, ਉਹਨਾਂ ਨੂੰ ਦੇਣ ਲਈ ਕੋਈ ਬੇਨਤੀ ਇਹ ਜਿਹੜੀ ਕੀਤੀ ਗਈ ਹੈ, ਇਹਦੇ ਵਿੱਚ ਓਪਨ ਲੈਟਰ ਲਿਖੀ ਗਈ ਹੈ 38 ਕਮਿਊਨਿਟੀ ਗਰੁੱਪਸ ਦੇ ਬਿਹਾਫ 'ਤੇ, ਜਿਸ ਨੂੰ ਦ ਮਾਈਗ੍ਰੈਂਟ ਰਾਈਟਸ ਨੈੱਟਵਰਕਸ ਕਿਹਾ ਜਾਂਦਾ ਹੈ। 38 ਗਰੁੱਪਸ ਨੇ ਜੀ ਉਹਨਾਂ ਦਾ ਇੱਕ ਲੈਟਰ ਦਿੱਤੀ ਹੈ ਇਮੀਗ੍ਰੇਸ਼ਨ ਮਿਨਿਸਟਰ ਨੂੰ, ਅਤੇ ਕਿਹਾ ਗਿਆ ਕਿ ਤੁਸੀਂ ਇਹ ਜਿਹੜਾ TR to PR ਪ੍ਰੋਗਰਾਮ ਹੈ ਇਹਦੀ ਪੂਰੀ ਡਿਟੇਲ ਕੱਢ ਕੇ ਸਾਡੇ ਸਾਹਮਣੇ ਰੱਖੋ। ਇਹ ਵੀ ਕਿਹਾ ਕਿ ਤੁਸੀਂ ਖਾਸ ਬੰਦਿਆਂ ਨੂੰ ਕਿਉਂ ਦੇ ਰਹੇ ਹੋ ਇਸ ਨੂੰ, ਤੁਸੀਂ ਲੋਅ ਸਕਿੱਲ ਅਤੇ ਲੋਅ ਵੇਜ ਵਾਲੇ ਨੂੰ ਵੀ ਇਸ ਵਿੱਚ ਸ਼ਾਮਲ ਕਰੋ। ਸਰਕਾਰੀ ਅੰਕੜੇ ਜਿਹੜੇ ਨੇ ਇਹ ਮੰਨਦੇ ਨੇ ਕਿ ਕੈਨੇਡਾ ਦੇ ਵਿੱਚ ਮਾਰਚ ਦੇ ਅਖੀਰ ਤੱਕ 26,76,000 ਕੱਚੇ ਵਸਨੀਕ ਹੈਗੇ ਨੇ, ਜਿਨ੍ਹਾਂ ਵਿੱਚ ਟੈਂਪਰੇਰੀ ਫੋਰਨ ਵਰਕਰ, ਰਿਫਿਊਜੀਜ਼,

0: ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਬਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ। ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 4036162445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790। ਸਟਾਰ ਮੂਵਿੰਗ। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ

0: ਹਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ ਤਿੰਨ ਟਾਊਨ ਹਾਊਸ। ਇਹਨਾਂ ਹੀ ਨਹੀਂ, ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
1: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰੀ ਦਾਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਵਧੀਆ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ 5878-3212-08 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਜ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਮਰਸੀਡੀਜ਼ ਬੈਂਜ ਕੰਟਰੀ ਹਿਲਸ ਦੇ ਉੱਪਰ ਹੈ ਤੇ ਗੌਰਵ ਸ਼ਰਮਾ ਹੋਰੀ ਉੱਥੇ ਸੀਨੀਅਰ ਸੇਲਸ ਪਰਸਨ ਨੇ, ਤੁਹਾਨੂੰ ਬਹੁਤ ਵਧੀਆ ਡੀਲ ਲੈ ਕੇ ਦੇ ਸਕਦੇ ਨੇ। 4039036757 ਗੌਰਵ ਸ਼ਰਮਾ ਹੋਰੀ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਸੁਪਰਵੀਜ਼ਰ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਕਰਦੇ ਨੇ, ਅਗਰ ਤੁਸੀਂ ਭਰੋਸੇਯੋਗ ਸੇਵਾਵਾਂ ਹਾਸਲ ਕਰਨਾ ਚਾਹੁੰਦੇ ਹੋ ਤੇ 403-404-3500 ਤੇ ਕੰਟੈਕਟ ਕਰ ਲਓ 403-404-3500। ਵਾਈ ਵਾਈ ਸੀ ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਜਿਹੜੀ ਕੰਪਨੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਅਗਰ ਤੁਸੀਂ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸਰਕਾਰੀ ਖਰਚੇ ਤੇ ਮਦਦ ਚਾਹੁੰਦੇ ਹੋ ਤੇ ਇਹ ਕੰਪਨੀ ਉਹ ਤੁਹਾਡਾ ਕੰਮ ਕਰ ਦੇਵੇਗੀ। ਫੋਨ ਨੰਬਰ ਹੈ ਵੀਰਪਾਲ ਕੌਰ ਹੋਰਾਂ ਦਾ 825-760-0983 8257600983। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਿਟੀ ਸਕੇਪ ਦੇ ਵਿੱਚ ਇਹ ਰੈਸਟੋਰੈਂਟ ਹੈ ਜੀ, 24 ਘੰਟੇ 7 ਦਿਨ ਖੁੱਲ੍ਹਦਾ ਹੈ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਦੀਆਂ। ਫੋਨ ਨੰਬਰ 4034616161 403-400-6661 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ। ਸਿਰਫ $7 ਵਿੱਚ ਪਾਸਪੋਰਟ ਫੋਟੋਆਂ, ਪਾਸਪੋਰਟ ਕੈਨੇਡੀਅਨ ਹੋਵੇ, ਇੰਡੀਅਨ ਹੋਵੇ, ਪਾਕਿਸਤਾਨੀ ਹੋਵੇ, ਕਿਸੇ ਮੁਲਕ ਦਾ ਵੀ ਪਾਸਪੋਰਟ ਦੀ ਫੋਟੋ ਵਾਸਤੇ ਤੁਹਾਨੂੰ ਸਰਵਿਸਿਜ਼ ਦੀ ਲੋੜ ਹੈ ਤੇ ਪਿਕਸਲ ਫੋਟੋ ਸਟੂਡੀਓ ਨਾਲ ਕੰਟੈਕਟ ਕਰੋ। ਬੱਚਿਆਂ ਦੀਆਂ ਫੋਟੋ ਵੀ ਬਹੁਤ ਵਧੀਆ ਖਿੱਚ ਦਿੰਦੇ ਨੇ, ਬੱਚਿਆਂ ਦੀ ਛੋਟੇ ਬੱਚਿਆਂ ਦੀ ਪਾਸਪੋਰਟ ਫੋਟੋ ਲਈ ਵੀ ਸਿਰਫ $7 ਹੀ ਲੱਗਣਗੇ, ਜ਼ਿਆਦਾ ਨਹੀਂ ਲੈਣਗੇ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ 403-947-0060 403-947-0060 ਪਿਕਸਲ ਫੋਟੋ ਸਟੂਡੀਓ। ਆਹ ਪ੍ਰੋਗਰਾਮ ਵਿੱਚ ਖਬਰਾਂ ਦਾ ਸਿਲਸਿਲਾ ਜਾਰੀ ਰੱਖਦੇ ਹਾਂ। ਯਾਦ ਕਰਾ ਦਈਏ ਕਿ ਰਾਤ 8 ਵਜੇ ਜਿਹੜਾ ਪ੍ਰੋਗਰਾਮ ਹੋਵੇਗਾ ਜੀ, ਉਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਅਲਗਾਜ ਨਾਲ ਇੱਕ ਮੁਲਾਕਾਤ ਪੇਸ਼ ਕੀਤੀ ਜਾਵੇਗੀ। ਆਓ ਪ੍ਰੋਗਰਾਮ ਵਿੱਚ ਅੱਗੇ ਚੱਲਦੇ ਹਾਂ ਜੀ। ਗੈਂਗ ਰਿਲੇਟਡ ਐਕਟੀਵਿਟੀ ਬਹੁਤ ਜ਼ਿਆਦਾ ਵਧੀ ਹੈ ਕੈਨੇਡਾ ਦੇ ਵਿੱਚ, ਖਾਸ ਤੌਰ 'ਤੇ ਐਕਸਟੋਰਸ਼ਨ ਨਾਲ ਸੰਬੰਧਿਤ। ਬਿਸ਼ਨੋਈ ਗੈਂਗ ਦਾ ਨਾਮ ਇਸ ਕਦਰ ਚਰਚਾ ਦੇ ਵਿੱਚ ਆਇਆ ਕਿ ਕੈਨੇਡਾ ਦੀ ਸਰਕਾਰ ਨੇ ਉਸ ਨੂੰ ਅੱਤਵਾਦੀ ਗਰੁੱਪ ਐਲਾਨ ਦਿੱਤਾ। ਕੈਨੇਡਾ ਦੀ ਹੁਣ ਜਿਹੜੀ ਏਜੰਸੀ ਹੈ ਜੀ ਫਿਨਟਰੈਕ, ਜੋ ਕਿ ਫਾਈਨੈਂਸ਼ੀਅਲ ਮੈਨੇਜਮੈਂਟ ਰੱਖਦੀ ਹੈ ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਜਿਨ੍ਹਾਂ 'ਤੇ ਉਹਨਾਂ ਨੂੰ ਨਜ਼ਰ ਰੱਖਣ ਦੀ ਲੋੜ ਹੈ ਕਿ ਕਿਸੇ ਗਲਤ ਕੰਮ ਲਈ ਨਾ ਵਰਤੀ ਜਾਵੇ, ਉਹਨਾਂ ਦੀਆਂ ਰਿਪੋਰਟਸ ਕੁਛ ਕਹਿੰਦੀਆਂ ਨੇ। ਫਿਨਟਰੈਕ ਦੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਇੰਡੀਆ ਤੋਂ ਆਏ ਹੋਏ ਨੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਹੈ ਅਤੇ ਐਕਸਟੋਰਸ਼ਨ ਕ੍ਰਾਈਮ ਦੇ ਵਿੱਚ ਉਹਨਾਂ ਨੂੰ ਵਰਤਿਆ ਜਾ ਰਿਹਾ। ਇਸ ਬਾਰੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਨੇ ਕਿ ਕਿਵੇਂ ਇਹ ਨੌਜਵਾਨ ਜਿਹੜੇ ਨੇ ਇਹਨਾਂ ਗੈਂਗਸ ਦੇ ਹੱਥਾਂ ਦੇ ਵਿੱਚ ਆ ਗਏ ਨੇ। ਫਿਨਟਰੈਕ ਨੇ ਇੱਕ ਸਪੈਸ਼ਲ ਬੁਲੇਟਿਨ ਜਾਰੀ ਕੀਤਾ ਜਿਸ ਵਿੱਚ ਇਹ ਦੇਖਿਆ ਗਿਆ, ਇਹ ਦੱਸਿਆ ਗਿਆ ਅਤੇ ਇਨਸਾਈਟਸ ਦੱਸੀਆਂ ਦਿੱਤੀਆਂ ਗਈਆਂ ਕਿ ਐਕਸਟੋਰਸ਼ਨ ਵਾਇਲੈਂਸ ਕੌਣ ਕਰ ਰਿਹਾ ਅਤੇ ਕਿੰਨਾ ਕੁ ਪੈਸਾ ਜਿਹੜਾ ਹੈ ਵਿਕਟਿਮਸ ਦੁਆਰਾ, ਪੀੜਤਾਂ ਦੁਆਰਾ ਪੇ ਕੀਤਾ ਜਾ ਰਿਹਾ। ਰਿਪੋਰਟ ਦੇ ਵਿੱਚ ਇਹ ਪਤਾ ਲੱਗਦਾ ਕਿ ਮੈਜੋਰਿਟੀ ਜਿਹੜੇ ਬਹੁ ਗਿਣਤੀ ਐਕਸਟੋਰਸ਼ਨ ਦੇ ਕ੍ਰਾਈਮ ਜਿਹੜੇ ਨੇ ਉਹ ਕ੍ਰਿਮੀਨਲ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਨੇ। ਬਿਸ਼ਨੋਈ ਗੈਂਗ ਹੈ ਪਰ ਉਹ ਇਕੱਲਾ ਨਹੀਂ ਹੈ।

ਤੇ ਇਹਨਾਂ ਦੇ ਨਾਲ ਹੋਰ ਵੀ ਕਈ ਸ਼ਾਮਲ ਹੈਗੇ ਨੇ। ਫਾਈਨੈਂਸ਼ੀਅਲ ਪੈਟਰਨ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਪੀੜਤ ਲੋਕ ਜਿਹੜੇ ਕਿ ਪੰਜਾਬੀ ਕੈਨੇਡੀਅਨ ਬਿਜ਼ਨਸ ਮਾਲਕ ਨੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੇਟੋਬਾ, ਅੰਟੇਰੀਓ ਵਿੱਚ, ਉਹ ਅਜੇ ਵੀ ਇਹਨਾਂ ਫਰੌਤੀਬਾਜ਼ਾਂ ਨੂੰ ਰਕਮ ਅਦਾ ਕਰ ਰਹੇ ਨੇ ਅਜੇ ਵੀ। ਤੇ ਜਿਹੜੇ ਇਹਨਾਂ ਦੇ ਨਿਸ਼ਾਨਾ ਬਣੇ ਲੋਕ ਨੇ ਉਹਨਾਂ ਨੂੰ ਕਾਲ ਜਾਂ ਮੈਸੇਜਿਸ ਕੀਤੇ ਜਾਂਦੇ ਨੇ, ਜਿਸ ਜਿਹੜੇ ਕਿ ਇਨਕ੍ਰਿਪਟਡ ਚੈਟ ਐਪਸ ਹੈਗੀਆਂ ਨੇ ਜਿਵੇਂ ਕਿ ਵਟਸਐਪ ਵਗੈਰਾ ਹੈ, ਅਤੇ ਬਹੁਤ ਵੱਡੀਆਂ ਰਕਮਾਂ ਦੀ ਮੰਗ ਕੀਤੀ ਜਾਂਦੀ ਹੈ। ਜੇ ਉਹ ਇਸ ਗੱਲ ਵੱਲ ਧਿਆਨ ਨਹੀਂ ਦਿੱਤੇ ਜਾਂਦੇ ਤਾਂ ਉਹਨਾਂ ਦੇ ਘਰਾਂ ਜਾਂ ਬਿਜ਼ਨਸ 'ਤੇ ਗੋਲੀਬਾਰੀ ਕੀਤੀ ਜਾਂਦੀ ਹੈ ਅਤੇ ਕਈ ਜਗ੍ਹਾ 'ਤੇ ਅੱਗ ਵੀ ਲਾਈ ਗਈ ਆ। ਜੇ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਸਰੀ ਦੇ ਵਿੱਚ 87 ਐਕਸਟੋਰਸ਼ਨ ਫਰੌਤੀ ਦੀਆਂ ਕਾਲਾਂ ਪੁਲਿਸ ਨੂੰ ਰਿਪੋਰਟ ਕੀਤੀਆਂ ਗਈਆਂ ਨੇ। ਇਹਨਾਂ ਦੇ ਵਿੱਚੋਂ 15 ਦੇ ਵਿੱਚ ਗੋਲੀ ਚਲਾਈ ਗਈ, 2 ਦੇ ਵਿੱਚ ਅੱਗ ਲਾਈ ਗਈ ਅਤੇ ਕੁੱਲ 46 ਜਿਹੜੇ ਪੀੜਤ ਸੀਗੇ ਉਹਨਾਂ 'ਤੇ ਇਸ ਤਰ੍ਹਾਂ ਦੀ ਕਾਰਵਾਈ ਇਹਨਾਂ ਗੈਰ ਕਾਨੂੰਨੀ ਸੰਗਠਨਾਂ ਨੇ ਕੀਤੀ। 25 ਜਿਹੜੇ ਸੀ ਇਹਨਾਂ 'ਤੇ ਪਹਿਲਾਂ ਵੀ ਹੋ ਚੁੱਕੀ ਸੀ, ਭਾਵ ਪਹਿਲਾਂ ਵੀ ਉਹਨਾਂ ਨਿਸ਼ਾਨਾ ਬਣਾਇਆ ਜਾ ਚੁੱਕਾ ਸੀ, ਫਿਰ ਦੁਬਾਰਾ ਉਹਨਾਂ ਨੂੰ ਘੇਰਿਆ ਗਿਆ। ਸੋ ਫਿਨਟ੍ਰੈਕ ਨੇ ਇਹ ਪਾਇਆ ਹੈ ਕਿ ਬਹੁਤ ਸਾਰੇ ਇੰਡੀਵਿਜੁਅਲ ਜਿਹੜੇ ਐਕਸਟੋਰਸ਼ਨ ਦੇ ਵਿੱਚ ਸ਼ਾਮਲ ਨੇ ਅਤੇ ਉਹ ਇਸ ਵੇਲੇ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰਾ ਰਹੇ ਨੇ, ਉਹ 17 ਤੋਂ 28 ਸਾਲ ਦੇ ਨੇ ਅਤੇ ਉਹਨਾਂ ਕੋਲ ਇੰਡੀਅਨ ਪਾਸਪੋਰਟ ਨੇ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੇ ਕਾਲਜ ਦੇ ਵਿੱਚ ਅਤੇ ਕਈ ਆਪਣੇ ਨਾਮ ਹੋਰ ਵਰਤ ਕੇ ਉਸ ਹਿਸਾਬ ਨਾਲ ਅੱਗੇ ਚੱਲ ਰਹੇ ਨੇ। ਅਤੇ ਫਿਨਟ੍ਰੈਕ ਵੱਲੋਂ ਇਸ ਤਰ੍ਹਾਂ ਦੀਆਂ ਸਸਪੀਸ਼ੀਅਸ ਟ੍ਰਾਂਜੈਕਸ਼ਨ ਜਿਹੜੀਆਂ ਨੇ ਉਹ ਰਿਪੋਰਟ ਕੀਤੀਆਂ ਜਾਂਦੀਆਂ ਨੇ ਲਾ ਇਨਫੋਰਸਮੈਂਟ ਸੰਸਥਾਵਾਂ ਨੂੰ ਤਾਂ ਕਿ ਇਹਨਾਂ ਚੀਜ਼ਾਂ ਨੂੰ ਨੱਥ ਪਾਈ ਜਾ ਸਕੇ। ਹੋਰ ਵੀ ਕਈ ਬਾਰੀਕ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਆਮ ਮੀਡੀਆ ਸਾਹਮਣੇ ਉਜਾਗਰ ਨਹੀਂ ਕੀਤਾ ਜਾ ਰਿਹਾ, ਪਰ ਇਹ ਬਹੁਤ ਵੱਡੀ ਗੱਲ ਹੈ ਕਿ ਯੂਥ ਇਸ ਦੇ ਵਿੱਚ ਜ਼ਿਆਦਾ ਸ਼ਾਮਲ ਹੈ ਅਤੇ ਉਹਨਾਂ ਨੂੰ ਪੈਸੇ ਹੁਣ ਮਿਲ ਰਹੇ ਨੇ ਅਤੇ ਉਹਨਾਂ ਵੱਲੋਂ ਪੈਸੇ ਬੈਂਕਾਂ ਵਿੱਚ ਜਮ੍ਹਾਂ ਕਰਾਏ ਜਾ ਰਹੇ ਨੇ ਅਤੇ ਉਸ ਚੀਜ਼ ਦਾ ਰਿਕਾਰਡ ਲਾ ਇਨਫੋਰਸਮੈਂਟ ਏਜੰਸੀਆਂ ਕੋਲ ਪਹੁੰਚ ਰਿਹਾ ਹੈ ਜੀ। ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਹੈ ਕਿ ਮੈਕਸੀਮਮ ਜੁਰਮਾਨਾ, ਵੱਧ ਤੋਂ ਵੱਧ ਜੁਰਮਾਨਾ ਜਿਹੜਾ ਏਅਰਲਾਈਨ ਦੇ ਵਾਰ ਵਾਰ ਵਾਇਓਲੇਸ਼ਨ ਕਰਨ 'ਤੇ, ਜਿਸ ਵਿੱਚ ਏਅਰ ਪੈਸੇਂਜਰ ਬਿੱਲ ਆਫ ਰਾਈਟਸ ਜਿਹੜਾ ਹੈ ਉਹ 1 ਮਿਲੀਅਨ ਕਰ ਦਿੱਤਾ ਗਿਆ, ਪਹਿਲਾਂ ਸੀ 2,50,000, 4 ਗੁਣਾ ਵਧਾ ਕੇ ਇਸ ਨੂੰ $1,10,00,000 ਕਰ ਦਿੱਤਾ ਗਿਆ। ਟਰਾਂਸਪੋਰਟ ਮਿਨਿਸਟਰ ਸਟੀਵ ਮੈਕੇਨਨ ਨੇ ਅਨਾਊਂਸ ਕੀਤਾ ਕਿ ਆਉਂਦੇ ਲੈਜਿਸਲੇਸ਼ਨ ਦੇ ਵਿੱਚ ਏਅਰਲਾਈਨਸ ਨੂੰ ਹੁਣ 30 ਦਿਨਾਂ ਦੇ ਅੰਦਰ ਅੰਦਰ ਮੁਸਾਫਰਾਂ ਨੂੰ ਕੰਪਨਸੇਸ਼ਨ ਦੇਣੀ ਪਵੇਗੀ, ਨੋ ਐਕਸਕਿਊਜ਼ਸ, ਕੋਈ ਬਹਾਨਾ ਨਹੀਂ ਚੱਲੇਗਾ। ਕੈਨੇਡਾ ਦੀ ਏਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨ APPR 2019 ਵਿੱਚ ਹੋਂਦ ਵਿੱਚ ਆਈ ਸੀ ਅਤੇ ਏਅਰਲਾਈਨਾਂ ਨੂੰ ਮੁਸਾਫਰਾਂ ਨੂੰ ਡਿਲੇ ਕੈਂਸਲੇਸ਼ਨ ਲਈ ਜੋ ਉਹਨਾਂ ਦੇ ਕੰਟਰੋਲ ਵਿੱਚ ਹੈ ਉਹ ਪੇ ਕਰਨ ਲਈ ਉਹਨਾਂ ਨੂੰ ਇੱਕ ਸਮਾਂ ਦਿੱਤਾ ਜਾਂਦਾ ਹੈ। ਦ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ ਇਹੋ ਜਿਹੇ ਡਿਸਪਿਊਟ ਸੈਟਲ ਕਰਨ ਦਾ ਏਅਰਲਾਈਨ ਅਤੇ ਕਸਟਮਰ ਦੇ ਦਰਮਿਆਨ ਜੁੰਮਾ ਦਿੱਤਾ ਗਿਆ ਉਹਨਾਂ ਨੂੰ ਅਤੇ ਏਜੰਸੀ ਨੂੰ ਬਹੁਤ ਜ਼ਿਆਦਾ ਬੈਕਲੋਗ ਦਾ ਸਾਹਮਣਾ ਹੈ ਏਅਰ ਪੈਸੇਂਜਰ ਕੰਪਲੇਂਟਸ ਦਾ। ਇਹ ਦੱਸਿਆ ਜਾਂਦਾ ਹੈ ਕਿ 1,00,000 ਸ਼ਿਕਾਇਤਾਂ ਦਾ ਨਿਪਟਾਰਾ ਹੋਣਾ ਬਾਕੀ ਹੈ ਜਿਨ੍ਹਾਂ ਦੇ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਕੰਮ ਚੱਲ ਰਿਹਾ ਅਤੇ ਜੋ ਕਿ ਬਹੁਤ ਸੁਸਤ ਰਫ਼ਤਾਰ ਦੇ ਵਿੱਚ ਚੱਲਦਾ। ਸੋ ਏਅਰਲਾਈਨਾਂ 'ਤੇ ਸਖ਼ਤੀ ਹੋਈ ਹੈ। ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜੋ ਤਕਨੀਕੀ ਕੰਪਨੀਆਂ ਨੇ ਜਿਨ੍ਹਾਂ ਵਿੱਚ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ, ਇੰਟਰਨੈੱਟ, ਫੋਨ ਵਗੈਰਾ, ਇਹਨਾਂ 'ਤੇ ਵੀ ਸਖ਼ਤੀ ਕੀਤੀ ਗਈ ਹੈ ਕਿ ਉਹ ਵੀ ਆਪਣੇ ਕੰਮ ਨੂੰ ਟ੍ਰਾਂਸਪੇਰੈਂਟ ਬਣਾਉਣ ਜੀ। ਅਲਬਰਟਾ ਵਿੱਚ ਅਗਲੇ ਸਾਲ ਇਲੈਕਸ਼ਨ ਹੈ ਅਤੇ ਬੜੀ ਗਹਿਮਾ ਗਹਿਮੀ ਪੰਜਾਬੀ ਭਾਈਚਾਰੇ ਦੇ ਵਿੱਚ ਵੀ ਚੱਲ ਰਹੀ ਹੈ ਅਤੇ ਹੋਰ ਵੀ ਸਾਰੇ ਤਿਆਰੀਆਂ ਕਰ ਰਹੇ ਨੇ। ਬਹੁਤ ਸਾਰੇ ਕੈਂਡੀਡੇਟ ਸਾਹਮਣੇ ਆ ਸਕਦੇ ਨੇ ਆਉਣ ਵਾਲੇ ਮਹੀਨਿਆਂ ਦੇ ਵਿੱਚ। ਕੈਲਗਰੀ ਦੇ ਸਿਟੀ ਕੌਂਸਲਰ ਡੈਨ ਮੈਕਲੀਨ ਕਹਿੰਦੇ ਨੇ ਕਿ ਮੈਂ ਸਿਟੀ ਹਾਲ ਛੱਡ ਕੇ ਅਲਬਰਟਾ ਦੀ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਹਾਂ। ਮੈਕਲੀਨ ਕਹਿੰਦੇ ਨੇ ਕਿ ਕੈਲਗਰੀ ਸ਼ਾਓ ਦੇ ਵਾਸਤੇ UCP ਦੀ ਨੋਮੀਨੇਸ਼ਨ ਉਹ ਲੜਨਾ ਚਾਹੁੰਦੇ ਨੇ, ਜਿੱਥੋਂ ਕਿ ਮੌਜੂਦਾ MLA ਰਬੈਕਾ ਸ਼ੁਲਜ਼ ਨੇ ਪਿਛਲੇ ਸਾਲ

ਐਲਾਨ ਕਰ ਦਿੱਤਾ ਸੀ ਕਿ ਉਹ ਅਸਤੀਫਾ ਦੇਣਗੇ ਅਤੇ ਇਸ ਮਹੀਨੇ ਛੱਡ ਜਾਣਗੇ। ਮੈਕਲੀਨ ਨੇ ਕਿਹਾ ਕਿ ਇਸ ਆਪਣੇ ਸਟੇਟਮੈਂਟ ਵਿੱਚ ਕਿਹਾ ਕਿ ਆਪਣੇ ਕੈਲਗਰੀ ਸ਼ਾਹ ਦੇ ਰੈਜੀਡੈਂਟਸ ਨਾਲੋਂ ਗੱਲ ਕਰ ਰਹੇ ਨੇ ਉਹਨਾਂ ਦੇ ਕੰਸਰਨ ਦੇ ਬਾਰੇ ਅਤੇ ਜਿਨ੍ਹਾਂ ਨੇ ਉਹਨਾਂ ਨੂੰ ਹੌਸਲਾ ਦਿੱਤਾ ਹੈ ਅਤੇ ਇਸ ਕਰਕੇ ਉਹ ਅੱਗੇ ਆ ਰਹੇ ਨੇ। ਮੈਕਲੀਨ ਸਿਟੀ ਹਾਲ ਛੱਡ ਕੇ ਜਾ ਰਹੇ ਨੇ, ਛੱਡਣਾ ਪਵੇਗਾ ਜੇ ਉਹ ਇੱਧਰੋਂ ਕਾਮਯਾਬ ਹੋ ਜਾਂਦੇ ਨੇ। ਸੋ ਸਿਟੀ ਕੌਂਸਲਰ ਤਕਰੀਬਨ ਉਹ 5 ਸਾਲਾਂ ਤੋਂ ਨੇ, 2021 ਵਿੱਚ ਚੁਣੇ ਗਏ ਸੀ ਅਤੇ ਦੂਸਰੀ ਵਾਰੀ 2025 ਦੀ ਮਿਊਂਸਪਲ ਇਲੈਕਸ਼ਨ ਦੇ ਵਿੱਚ ਫਿਰ ਚੁਣੇ ਗਏ ਨੇ। ਕੈਲਗਰੀ ਦੇ ਵਿੱਚ ਕੱਲ੍ਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਕੈਲਗਰੀ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਗੱਡੀ ਵਿੱਚ 2 ਬੱਚੇ ਮ੍ਰਿਤਕ ਪਾਏ ਗਏ। ਨੌਰਥ ਵੈਸਟ ਏਰੀਆ ਦੀ ਇਹ ਘਟਨਾ ਸੀ, ਬੱਚੇ ਤੇ ਮ੍ਰਿਤਕ ਪਾਏ ਗਏ ਅਤੇ ਉਸ ਕੇਸ ਦੇ ਵਿੱਚ ਇੱਕ ਵਿਅਕਤੀ ਵੀ ਫੜਿਆ ਗਿਆ ਸੀ ਅਤੇ ਹੁਣ ਉਸ ਵਿਅਕਤੀ ਬਾਰੇ ਦੱਸਿਆ ਗਿਆ ਕਿ ਉਹ ਬੱਚਿਆਂ ਦਾ ਪਿਤਾ ਹੀ ਹੈ। 2 ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਉਸ 'ਤੇ ਆਇਦ ਹੋ ਗਏ ਨੇ। ਜਸਟਿਸ ਆਫ ਪੀਸ ਦੇ ਸਾਹਮਣੇ ਅੱਜ ਉਸਨੂੰ ਪੇਸ਼ ਵੀ ਕੀਤਾ ਗਿਆ, ਪਰ ਕਰਾਊਨ ਨੇ ਨਾਲ ਹੀ ਪਬਲੀਕੇਸ਼ਨ ਬੈਨ ਵੀ ਜਿਹੜਾ ਹੈ ਉਹ ਲਾ ਦਿੱਤਾ ਹੈ ਕਿ ਇਹ ਬੱਚੇ ਕੌਣ ਸੀ, ਉਹਨਾਂ ਦੀ ਪਛਾਣ ਕੀ ਹੈ। ਇਸ ਕਰਕੇ ਨਾ ਵਿਕਟਮ ਦਾ ਅਤੇ ਨਾ ਇਸ ਸ਼ੱਕੀ ਜਾਂ ਜੋ ਉਹਨਾਂ ਦਾ ਪਿਤਾ ਹੈ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਹੈ, ਉਸ ਦਾ ਨਾਮ ਨਹੀਂ ਦੱਸਿਆ ਜਾਵੇਗਾ। ਕੱਲ੍ਹ ਸਵੇਰੇ 10 ਵਜੇ ਦੇ ਕਰੀਬ ਅਫਸਰਾਂ ਨੂੰ ਬੁਲਾਇਆ ਗਿਆ 4500 ਬਲਾਕ 14 ਸਟਰੀਟ ਨੌਰਥ ਵੈਸਟ ਵਿੱਚ ਡਿਸਟ੍ਰਿਕਟ 3 ਪੁਲਿਸ ਸਟੇਸ਼ਨ ਦੇ ਲਾਗੇ, ਜਿੱਥੇ ਉਹਨਾਂ ਨੂੰ ਇੱਕ ਗੱਡੀ ਮਿਲੀ ਅਤੇ ਉਸ ਵਿੱਚ ਮ੍ਰਿਤਕ ਬੱਚੇ ਪਾਏ ਗਏ। 37 ਸਾਲਾਂ ਦਾ ਇਹ ਬੰਦਾ ਹੈ ਜੀ ਬੱਚਿਆਂ ਦਾ ਪਿਤਾ। ਇਸ ਤੋਂ ਬਾਅਦ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਕੋਕਰੇਨ ਜਿਹੜਾ ਛੋਟਾ ਜਿਹਾ ਸ਼ਹਿਰ ਹੈ ਕੈਲਗਰੀ ਦੇ ਇੱਕ ਪਾਸੇ ਵੱਲ ਨੂੰ, ਨੌਰਥ ਵੈਸਟ ਵਾਲੇ ਪਾਸੇ ਨੂੰ ਕਹਿ ਲਓ, ਅਤੇ ਓਫੀਸ਼ੀਅਲਸ ਕਾਰਨ ਲੱਭ ਰਹੇ ਨੇ ਕਿ ਇਹ ਕੀ ਕਾਰਨ ਹੋਇਆ ਕਿ ਇੰਨੇ ਘਰਾਂ ਨੂੰ ਉੱਥੇ ਅੱਗ ਪੈ ਗਈ। ਹਾਰਟਲੈਂਡ ਕਮਿਊਨਿਟੀ ਜਿਹੜਾ ਹਾਈਵੇ 22 ਅਤੇ ਸਾਊਥ ਆਫ ਹਾਈਵੇ 1A ਦੇ ਵਿੱਚ ਹੈ, ਉਸ ਵਿੱਚ ਕਈ ਘਰਾਂ ਨੂੰ ਅੱਗ ਨਾਲ ਨੁਕਸਾਨ ਪਹੁੰਚਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਆਉਣਾ ਪੈ ਗਿਆ। ਕੋਕਰੇਨ ਦੀ ਇਹ ਖਬਰ ਹੈ। ਸੋ ਕੋਈ ਵੈਸੇ ਕਿਸੇ ਦੇ ਜ਼ਖਮੀ ਹੋਣ ਦੀ ਜਾਂ ਕਿਸੇ ਹੋਰ ਦੀ ਕੋਈ ਖਬਰ ਨਹੀਂ ਹੈ ਅਤੇ ਕੈਨੇਡੀਅਨ ਰੈੱਡ ਕਰਾਸ ਵੱਲੋਂ ਜਿਹੜੇ ਇੰਪੈਕਟ ਹੋਏ, ਜਿਹੜੇ ਪ੍ਰਭਾਵਿਤ ਫੈਮਿਲੀਜ਼ ਨੇ, ਉਹਨਾਂ ਦੇ ਵਾਸਤੇ ਕੰਮਕਾਜ ਕੀਤਾ ਜਾ ਰਿਹਾ ਹੈ ਜੀ। ਓਨਟੇਰੀਓ ਦੇ ਵਿੱਚ 2 ਪੁਲਿਸ ਅਫਸਰ ਉਹਨਾਂ 'ਤੇ ਕੇਸ ਚੱਲੇਗਾ। April 2024 ਵਿੱਚ ਇੱਕ ਹਾਦਸੇ ਵਿੱਚ, ਬਹੁਤ ਸਾਰੀਆਂ ਗੱਡੀਆਂ ਦਾ ਹਾਦਸਾ ਹੋਇਆ ਜਿਸ ਵਿੱਚ 2 ਪੁਲਿਸ ਅਫਸਰ ਸ਼ਾਮਲ ਸਨ ਅਤੇ ਇਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ, ਜਿਹਦੇ ਵਿੱਚ 2 ਗ੍ਰੈਂਡ ਪੇਰੈਂਟ ਅਤੇ ਉਹਨਾਂ ਦੇ ਇਨਫੈਂਟ ਗ੍ਰੈਂਡ ਚਾਈਲਡ ਸੀ। ਪੁਲਿਸ ਇੱਕ ਸ਼ੱਕੀ ਵਿਅਕਤੀ ਦੀ ਕੈਨੇਡਾ ਦੇ ਸਭ ਤੋਂ ਬਿਜ਼ੀਐਸਟ ਹਾਈਵੇ ਦੇ ਉੱਪਰ ਪੁਲਿਸ ਜਿਹੜੀ ਹੈ ਇਹ ਕਿਸੇ ਸ਼ੱਕੀ ਨੂੰ ਸ਼ੱਕੀ ਦਾ ਪਿੱਛਾ ਕਰ ਰਹੀ ਸੀ ਪੁੱਠੇ ਪਾਸੇ ਨੂੰ, ਰੋਂਗ ਵੇ, ਅਤੇ ਉਸ ਵੇਲੇ ਇਹ ਐਕਸੀਡੈਂਟ ਹੋ ਗਿਆ। ਓਨਟੇਰੀਓ ਦੀ ਸਪੈਸ਼ਲ ਇਨਵੈਸਟੀਗੇਟਿੰਗ ਯੂਨਿਟ ਜੋ ਕਿ ਇਸ ਤਰ੍ਹਾਂ ਪੁਲਿਸ ਨਾਲ ਹੋਈਆਂ ਮੌਤਾਂ ਦੇ ਮਾਮਲੇ ਦੇ ਵਿੱਚ ਜਾਂਚ ਕਰਦੀ ਹੈ, ਉਹਨਾਂ ਨੇ ਚਾਰਜ ਕੀਤਾ ਸੀ ਸਰਜੰਟ ਰਿਚਰਡ ਫਲੈਨ ਅਤੇ ਕਾਂਸਟੇਬਲ ਬ੍ਰੈਂਡਨ ਹੈਮਿਲਟਨ ਨੂੰ January 2025 ਵਿੱਚ ਕ੍ਰਿਮੀਨਲ ਨੈਗਲੀਗੈਂਸ ਕੋਜ਼ਿੰਗ ਡੈਥ ਅਤੇ 2 ਕਾਊਂਟ ਜਿਹੜੇ ਨੇ ਕ੍ਰਿਮੀਨਲ ਨੈਗਲੀਗੈਂਸ ਕੋਜ਼ਿੰਗ ਬੋਡੀਲੀ ਹਾਰਮ। ਅਤੇ ਹੁਣ ਜੱਜ ਨੇ ਅਦਾਲਤ ਵਿੱਚ ਮੰਨ ਲਿਆ ਕਿ ਇੱਥੇ ਇਹ ਸਬੂਤ ਹੈਗੇ ਨੇ ਕਿ ਜੂਰੀ ਜਿਹੜੀ ਹੈ ਉਹ ਕੰਕਲੂਡ ਕਰ ਸਕਦੀ ਕਿ ਅਫਸਰ ਜਿਹੜੇ ਆ ਉਹਨਾਂ ਉਹ ਇਸ ਹਾਦਸੇ ਵਿੱਚ ਕਿਸੇ ਗਲਤੀ ਦਾ ਹਿੱਸਾ ਸਨ। ਇਹ 29 April 2024 ਨੂੰ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਘਟਨਾ ਦੇ ਵਿੱਚ ਜੋ ਵਿਅਕਤੀ ਮਾਰੇ ਗਏ ਸੀ ਉਹਨਾਂ ਤੋਂ ਬਾਅਦ ਇਹ ਕਾਫੀ ਸਾਰਾ ਰੌਲਾ ਪਿਆ ਕਿ ਇਹ ਕੀ ਹੋਇਆ ਸੀ। ਅਸਲ ਵਿੱਚ ਹੋਇਆ ਇਹ ਕਿ ਇੱਕ ਵਿਅਕਤੀ ਸ਼ਰਾਬ ਦੀ ਦੁਕਾਨ ਤੋਂ ਕੁਛ ਚੋਰੀ ਕਰਕੇ ਦੌੜਿਆ ਅਤੇ ਚੇਜ਼ ਦੇ ਵਿੱਚ ਜਦੋਂ ਉਹ ਸ਼ੱਕੀ ਵਿਅਕਤੀ ਭੱਜ ਰਿਹਾ ਸੀ ਤਾਂ ਉਸਨੇ ਇੱਕ ਗੱਡੀ ਨੂੰ ਹਿੱਟ ਕੀਤਾ ਜਿਸ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਸਫ਼ਰ ਕਰ ਰਿਹਾ ਸੀ, ਉਸ ਵਿੱਚ ਮਾਰੇ ਗਏ ਅਤੇ 2 ਬਜ਼ੁਰਗ ਮਾਰੇ ਗਏ ਅਤੇ 1 ਉਹਨਾਂ ਦਾ ਇਨਫੈਂਟ ਗ੍ਰੈਂਡ ਚਾਈਲਡ ਮਾਰਿਆ ਗਿਆ ਅਤੇ ਨਾਲ ਇਹ ਸ਼ੱਕੀ ਵਿਅਕਤੀ ਵੀ ਮਾਰਿਆ ਗਿਆ ਸੀ। ਸੋ ਉਹਨਾਂ ਵੱਲੋਂ 25 ਮਿਲੀਅਨ ਦਾ ਲਾ ਸੂਟ ਦਾ ਕੇਸ ਵੀ ਪਰਿਵਾਰ ਵੱਲੋਂ ਜਿਹੜਾ ਹੈ ਜੀ ਇਹਨਾਂ ਅਫਸਰਾਂ ਦੇ ਖਿਲਾਫ਼ ਕੀਤਾ ਹੋਇਆ ਹੈ। ਰੇਡੀਓ ਸਰਸੰਗਮ 'ਤੇ ਅੱਜ ਦੇ ਇਸ ਪ੍ਰੋਗਰਾਮ ਦਾ ਲਗਭਗ ਸਮਾਂ ਸਮਾਪਤ ਹੈ।

0: ਕੁਛ ਪਲਾਂ ਦੇ ਵਿੱਚ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ। ਉਸ ਤੋਂ ਬਾਅਦ 8 ਵਜੇ ਗਿਆਨੀ ਕੁਲਦੀਪ ਸਿੰਘ ਹੋਰਾਂ ਨਾਲ ਇੱਕ ਮੁਲਾਕਾਤ ਪੇਸ਼ ਕੀਤੀ ਜਾਵੇਗੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ, ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਪ੍ਰੋਗਰਾਮ ਪੇਸ਼ ਕਰਾਂਗੇ ਜੀ। ਆਪ ਜੀ ਦਾ ਵੀਕਐਂਡ ਸੋਹਣਾ ਗੁਜ਼ਰਿਆ, ਸੋਹਣਾ ਮੌਸਮ, ਅਤੇ ਯਾਦ ਕਰਾ ਦਈਏ ਕਿ 9 ਮਈ ਨੂੰ ਕੈਲਗਰੀ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਏ ਜਾਣਗੇ। ਸੋ ਤੁਸੀਂ ਬਿਲਕੁਲ ਉੱਥੇ ਸਤਿਕਾਰ ਨਾਲ, ਸ਼ਰਧਾ ਨਾਲ ਪਹੁੰਚਣਾ, ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣਾ, ਅਤੇ 9 ਮਈ ਤੋਂ ਅਗਲੇ ਦਿਨ 10 ਮਈ ਨੂੰ ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸਾਲਾਨਾ ਵਾਕ ਵੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਤੁਸੀਂ ਹਿੱਸਾ ਲਓ ਅਤੇ ਨਸ਼ਿਆਂ ਖਿਲਾਫ਼ ਲੜਾਈ ਦੇ ਵਿੱਚ ਬਲਵਿੰਦਰ ਸਿੰਘ ਕਾਲੋਂ ਹੋਣਾ ਦਾ ਸਾਥ ਦਿਓ, ਜੋ ਉਸ ਸੰਸਥਾ ਦੇ ਸੰਸਥਾਪਕ ਨੇ, ਅਤੇ ਇਸ ਮੌਕੇ 'ਤੇ ਤੁਸੀਂ ਪਹੁੰਚ ਕੇ ਉੱਥੇ ਹਾਜ਼ਰੀ ਵੀ ਲਗਵਾਓ ਅਤੇ ਇਸ ਵਾਕ ਦੇ ਵਿੱਚ ਹਿੱਸਾ ਲਓ। ਰੋਟਰੀ ਚੈਲੇਂਜਰ ਪਾਰਕ ਨਾਰਥ ਈਸਟ ਕੈਲਗਰੀ, ਬਾਅਦ ਦੁਪਹਿਰ 12-1 ਵਜੇ ਦੇ ਆਸ ਪਾਸ ਵਾਕ ਹੁੰਦੀ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ

0: जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदने लई गौरव शर्मा नू शोरूम च जाके मिलो जां फिर फोन कर लो 4039036757।
1: मर्सिडीज बेंज कंट्री हिल्स।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-4 403-461-6161।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ।

0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੇਨਿਊ,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
2: ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ,
3: ਵਾਹਿਗੁਰੂ ਜੀ ਕੀ ਫਤਿਹ ਜੀ।
2: ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ।
3: ਹਾਂਜੀ ਜਾਰਵਿੰਦਰ,
2: ਸਭ ਤੋਂ ਪਹਿਲਾਂ ਸਵਾਲ ਜਹਦਰ ਸਾਹਿਬ ਇਹੀ ਕਿ ਤੁਹਾਨੂੰ ਕੀ ਲੱਗਦਾ ਗਾ, ਜੋ ਹੁਣ ਅਸੀਂ ਇਹ ਸਾਰੀਆਂ ਗੱਲਾਂ ਮੈਂ ਓਪਨਿੰਗ ਚ ਕਹੀਆਂ ਨੇ, ਜਿਹੜੇ ਚੈਲੰਜਸ ਨੇ, ਜੋ ਕੁਛ ਹੋ ਰਿਹਾ ਗਾ, ਤੁਹਾਨੂੰ ਕੀ ਲੱਗਦਾ ਕਿਉਂ ਹੋ ਰਿਹਾ ਗਾ, ਇਹ ਸਿੱਖਾਂ ਦੇ ਅੰਦਰ ਸਮੱਸਿਆ ਜਾਂ ਬਾਹਰੋਂ ਕੋਈ ਖਰਾਬ ਕਰ ਰਿਹਾ?
3: ਦੇਖੋ ਇਵੇਂ ਹੈਗਾ ਕਿ ਪਹਿਲੀ ਗੱਲ ਤੇ ਮੈਂ ਕਦੀ ਵੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਸਿੱਖਾਂ ਦੇ ਵਿੱਚ ਕੋਈ ਵੱਖਰੇ ਵਾ। ਮੈਂ ਪਿਛਲੇ 1 ਸਾਲ ਤੋਂ ਭਾਰਤ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਘੁੰਮਿਆ। ਭਾਰਤ ਇੱਕ ਬਹੁਤ ਸੱਭਿਆਚਾਰ ਵਾਲਾ ਮੁਲਕ ਆ ਔਰ ਇੱਥੇ ਬੋਲੀਆਂ, ਸੱਭਿਆਚਾਰ, ਪਹਿਰਾਵਾ ਫਰਕ ਆ, ਪਰ ਇੱਥੇ ਬਹੁਤਾ ਜਿਵੇਂ ਕਿਹਾ ਜਾਂਦਾ ਵੀ ਬਹੁ ਗਿਣਤੀ ਜਿਹੜੀ ਆ ਉਹ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਆ, ਕਾਫੀ ਇੱਥੇ ਇਸਲਾਮ ਵੀ ਆ ਅਤੇ ਸਿੱਖ ਵੀ ਬਹੁਤ ਆ। ਜਦੋਂ ਆਪਾਂ ਦੂਜਿਆਂ ਨੂੰ ਵੇਖਦੇ ਹਾਂ, ਵਖਰੇਵਿਆਂ ਦੀ ਗੱਲ ਤੁਸੀਂ ਦੁਬਧਾ ਦੀ ਗੱਲ ਕੀਤੀ, ਜੇ ਤੇ ਆਪਾਂ ਕਲਕੱਤੇ ਜਾਈਏ ਤੇ ਉੱਥੇ ਇਸ਼ਟ ਉਪਾਸ਼ਨਾ ਵੱਖਰੀ ਆ, ਜੇ ਆਪਾਂ ਬੰਬੇ ਜਾਈਏ ਤੇ ਉਹਦੀ ਇਸ਼ਟ ਉਪਾਸ਼ਨਾ ਵੱਖਰੀ ਆ, ਸਾਊਥ ਭਾਰਤ ਦੱਖਣੀ ਭਾਰਤ ਦੀ ਵੱਖਰੀ ਆ। ਪਰ ਤੁਸੀਂ ਆਨੰਦਪੁਰ ਸਾਹਿਬ ਬੈਠੇ ਹੋ, ਸ਼੍ਰੀ ਅੰਮ੍ਰਿਤਸਰ ਸਾਹਿਬ ਚਲ ਜਾਓ, ਜਾਂ ਤੁਸੀਂ ਇੱਥੋਂ ਬਾਹਰ ਕਿਤੇ ਕੈਨੇਡਾ, ਅਮਰੀਕਾ, ਅਫਰੀਕਾ, ਜਿੱਥੇ ਮਰਜ਼ੀ ਚਲ ਜਾਓ, ਸਿੱਖ ਜਿਹੜੇ ਆ ਜਦੋਂ ਵੀ ਗੁਰਦੁਆਰਾ ਸਾਹਿਬ ਆਪਾਂ ਜਾਂਦੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ, ਆਪਾਂ ਸਾਰੇ ਮਿਲਦੇ, ਤੁਸੀਂ ਵੀ ਹੁਣ ਜਦੋਂ ਆਪਾਂ ਨੂੰ ਮਿਲੇ ਹਾਂ ਤੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉਹੀ ਬੁਲਾਉਂਦੇ ਹਾਂ। ਅੰਮ੍ਰਿਤ ਛਕ ਕੇ ਪੰਜ ਕਕਾਰ ਇੱਕੋ ਜਿਹੀ ਆ, ਪੰਜ ਬਾਣੀਆਂ ਵੀ ਉਹੀ ਆ, ਤੋ ਵੈਸੇ ਕੋਈ ਵੱਖਰੇਵਾਂ ਨਹੀਂ ਆ। ਜੇ ਕੋਈ ਮਾੜਾ ਮੋਟ ਹਰੇਕ ਦੇ ਖਿਆਲ ਵੱਖੋ ਵੱਖਰੇ ਹੁੰਦੇ, ਮੇਰੇ ਕਰਤਾ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ, ਜਿਹੜੇ ਵਿਚਾਰਕ ਮਤਭੇਦ ਹੁੰਦੇ ਆ, ਖਿਆਲਾਂ ਦੇ ਵੱਖਰੇਵੇਂ ਹੁੰਦੇ ਆ, ਉਹ ਕਈ ਵਾਰੀ ਵੱਧ ਜਾਂਦੇ ਆ, ਤੋ ਕਈ ਵਾਰੀ ਉਹਨਾਂ ਮਾਮਲਿਆਂ ਨੂੰ ਜਾਣ ਕੇ ਤੂਲ ਦੇ ਦਿੱਤੀ ਜਾਂਦੀ, ਇੰਨੇ ਹੁੰਦੇ ਨੇ। ਜੇ ਆਪਾਂ ਵੇਖੀਏ ਵੀ ਤੁਸੀਂ ਸਿਆਸੀ ਤੌਰ ਤੇ ਗੱਲ ਕਰ ਰਹੇ ਵੀ ਬਹੁਤ ਧੜੇ ਆ, ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੇ ਹਿੱਤਾਂ ਦੀ ਗੱਲ ਕਰਦੀ ਸ਼ਿਵ ਸੈਨਾ, ਉਹਦੇ ਕਿੰਨੇ ਧੜੇ ਅੱਜ ਔਰ ਉਹਦਾ ਕੀ ਬਣਿਆ? ਤੋ ਕਿਤੇ ਨਾ ਕਿਤੇ ਜਦੋਂ ਵੰਡੀਆਂ ਪੈਂਦੀਆਂ, ਕੁਛ ਤੇ ਮਾੜੇ ਮੋਟੇ ਵੱਖਰੇ ਵੀ ਹੁੰਦੇ ਆ ਤੇ ਕਈ ਵਾਰੀ ਪਿੱਛੇ ਕੁਛ ਤਾਕਤਾਂ ਵੀ ਹੁੰਦੀਆਂ, ਪਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਆਖਿਆ ਵਾ ਵੀ ਕੁਛ ਵੀ ਹੋ ਜੇ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਪਿੱਠ ਨਹੀਂ ਦੇਣੀ। ਔਰ ਮੈਨੂੰ ਇਹ ਲੱਗਦਾ ਵਾ ਵੀ ਜੇ ਆਪਾਂ ਗੁਰਬਾਣੀ ਨੂੰ ਸਮਝੀਏ ਜਾਂ ਆਪਣੇ ਪਿਛਲੇ ਇਤਿਹਾਸ ਤੇ ਤਵਾਰੀਖ ਨੂੰ ਵੇਖੀਏ, ਆਪਾਂ ਕਈ ਵਾਰੀ ਅਲੱਗ ਅਲੱਗ ਦਿਸਦੇ ਵੀ ਰਹੇ, ਪਰ ਫਿਰ ਜਦੋਂ ਕੌਮ ਦੀ ਗੱਲ ਆਈ ਤੇ ਆਪਾਂ ਫਿਰ ਇਕੱਠੇ, ਤੇ ਅੱਜ ਇਕੱਠੇ ਹੋਣ ਦੀ ਲੋੜ ਆ।
2: ਮੈਂ ਸਭ ਤੋਂ ਪਹਿਲਾਂ ਇਸੇ ਗੱਲ ਤੇ ਆਉਣਾ ਚਾਹੁੰਦਾ, ਜਦੋਂ ਤੁਸੀਂ ਤੁਹਾਨੂੰ ਜਹੇਦਾਰ ਬਣਾਇਆ ਗਿਆ, ਸਭ ਤੋਂ ਪਹਿਲਾਂ ਤੁਹਾਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕੀ ਇਹ ਵਿਰੋਧ ਟਕਸਾਲੀ ਵਰਸਸ ਮਿਸ਼ਨਰੀ ਵੀ ਸੀ? ਕਿਉਂਕਿ ਤੁਸੀਂ ਮਿਸ਼ਨਰੀ ਬੈਕਗ੍ਰਾਉਂਡ 'ਚੋਂ ਆਉਂਦੇ ਹੋਗੇ, ਤੁਹਾਡਾ ਵਿਰੋਧ ਟਕਸਾਲੀ ਕਰ ਰਹੇ ਸੀ?
3: ਨਹੀਂ, ਇਵੇਂ ਦਾ ਨਹੀਂ ਹੁੰਦਾ ਪੰਥ ਦੇ ਵਿੱਚ। ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਮਨਜੀਤ ਸਿੰਘ ਜੀ, ਉਹਨਾਂ ਦਾ ਵੀ ਬੈਕਗ੍ਰਾਉਂਡ ਜਿਹੜਾ ਉਹ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦਾ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਹੋਣਾ ਦਾ, ਔਰ

0: ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ। ਪੰਥ ਦਾ ਦਿਲ ਬੜਾ ਖੁੱਲ੍ਹਾ ਵਾ, ਕਈ ਵਾਰੀ ਵਕਤੀ ਤੌਰ ਦੇ ਉੱਤੇ ਮਨ ਮੁਟਾਵ ਹੁੰਦੇ ਆ, ਪਰ ਜਿਵੇਂ ਜਿਵੇਂ ਵਕਤ ਲੰਘਦਾ ਅਤੇ ਉਹ ਮਨ ਮੁਟਾਵ ਦੂਰ ਹੋ ਜਾਂਦੇ ਆ। ਮੈਂ ਤਾਂ ਇਹਨਾਂ ਸਾਰਿਆਂ ਦੇ ਵਿੱਚ ਹੀ ਬੈਠਦਾ, ਮੈਨੂੰ ਕੋਈ ਫਰਕ ਨਹੀਂ ਨਜ਼ਰ ਆਉਂਦਾ। ਸਾਰੇ ਸਿੱਖ ਖੁੱਲ੍ਹ ਦਿਲੇ ਆ ਔਰ ਸਾਰਿਆਂ ਦੇ ਅੰਦਰ ਆਪਸੀ ਪ੍ਰੇਮ ਪਿਆਰ ਮੁਹੱਬਤ ਆ। ਇਵੇਂ ਦਾ ਕਦੀ ਸਿੱਖਾਂ 'ਚ ਹੋਇਆ ਹੀ ਨਹੀਂ ਵੀ ਕਿਹੜਾ ਕਿਹੜੇ ਪਾਸਿਓਂ ਆਇਆ ਵਾ ਜਥੇਦਾਰ ਅਤੇ ਤਾਂ ਕਰਕੇ ਉਹਦਾ ਵਿਰੋਧ ਆ। ਹਾਂ, ਕਈ ਵਾਰੀ ਸਮਝਣ ਦੇ ਵਿੱਚ ਜਾਂ ਕਈ ਵਾਰੀ ਜਿੱਦਾਂ ਦਾ ਮਾਹੌਲ ਹੁੰਦਾ ਵਾ, ਮਾਹੌਲ ਦੇ ਮੁਤਾਬਕ ਕਈਆਂ ਦੀ ਸੋਚ ਬਣ ਜਾਂਦੀ। ਪਰ ਮੈਂ ਇਹਦੇ ਬਾਵਜੂਦ ਫਿਰ ਇਹ ਸਮਝਦਾ ਵਾਂ ਕਿ ਇੱਦਾਂ ਦਾ ਕੋਈ ਵਿਰੋਧ ਨਹੀਂ ਆ ਵੀ ਕੋਈ ਮਿਸ਼ਨ ਨਹੀਂ, ਕਿਉਂਕਿ ਮੈਂ ਤਾਂ ਮੇਰਾ ਲੰਮਾ ਇੱਕ ਜੀਵਨ ਆ ਪੰਥਕ ਤੌਰ 'ਤੇ 2001 ਤੋਂ। ਉਹ ਤਾਂ ਆਪਾਂ ਕਿਤੇ ਵੀ ਪੜ੍ਹ ਕੇ ਜਾਂਦੇ ਹਾਂ, ਤੁਸੀਂ ਕਿਸੇ ਯੂਨੀਵਰਸਿਟੀ ਤੋਂ ਪੜ੍ਹੇ ਹੋਵੋਗੇ, ਕੋਈ ਕਿਤੇ ਪੜ੍ਹਦਾ, ਪੜ੍ਹ ਕੇ ਕੋਈ ਕਿਸੇ ਡੀਸੀ ਬਣ ਜਾਂਦਾ, ਕੋਈ ਕਿਸੇ ਰੁਤਬੇ 'ਤੇ ਪਹੁੰਚ ਜਾਂਦਾ, ਅਤੇ ਕੱਲ੍ਹ ਨੂੰ ਇਹ ਥੋੜ੍ਹਾ ਵੇਖਿਆ ਜਾਂਦਾ ਵੀ ਇਹ ਪੜ੍ਹ ਕੇ ਕਿੱਥੋਂ ਆਇਆ। ਗੱਲ 'ਤੇ ਆ ਵੀ ਬੰਦਾ ਕਰ ਕੀ ਰਿਹਾ, ਉਹਦੇ ਕਰਮ ਕਿੱਦਾਂ ਦੇ, ਉਹਦੇ ਅਮਲ ਕਿੱਦਾਂ ਦੇ। ਤੋ ਜੇ ਆਪਣੇ ਅਮਲ ਜਿਹੜੇ ਆ ਪੰਥ ਨੂੰ ਜੋੜਨ ਵਾਲੇ, ਆਪਣੇ ਲਈ ਪੰਥ ਪ੍ਰਥਮ ਆ, ਤਾਂ ਫਿਰ ਕੋਈ ਮਸਲਾ ਨਹੀਂ ਆ। ਤੋ ਸਿੱਖਾਂ ਦੇ ਵਿੱਚ ਅਜੇ ਤੱਕ ਇੱਦਾਂ ਦੀ ਗੱਲ ਨਹੀਂ ਆ ਜਿਹੜੀ ਕੁਛ ਹੋਰ ਪਾਸੇ 'ਤੇ ਹੈਗੀ ਆ ਵੀ ਕਈ ਵਾਰੀ ਧੜੇ ਹੀ ਇੰਨੇ ਤਗੜੇ ਹੋ ਜਾਂਦੇ ਵੀ ਇੱਕ ਦੂਜੇ ਨਾਲ ਮਾਰ ਧਾੜ ਵੀ ਕਰਦੇ ਆ, ਪਰ ਸਿੱਖ ਅਜੇ ਵੀ ਜਿਹੜੇ ਆ ਆਪਸ ਵਿੱਚ ਮਿਲਦੇ ਆ, ਬੈਠਦੇ ਆ, ਗੱਲਾਂ ਬਾਤਾਂ ਕਰਦੇ ਆ। ਤੋ ਇਸ ਲਿਹਾਜ਼ ਨਾਲ ਵੀ ਮੈਨੂੰ ਕੋਈ ਵਖਰੇਵਾਂ ਨਹੀਂ ਦਿਸਦਾ।
1: ਪਰ ਜਿੱਦਣ ਤੁਸੀਂ ਸਿੰਘ ਸਾਹਿਬ ਸੱਜਣਾ ਸੀ, ਮੈਂ ਕਹਾਂ ਜਿੱਦਣ ਤੁਸੀਂ ਆਉਣਾ ਸੀ, ਇੱਥੇ ਆਉਣਾ ਸੀ, ਉੱਦਣ ਅਸੀਂ ਜੋ ਹਾਲਾਤ ਸੀਗੇ ਉਹ ਕਿਉਂ ਇਹੋ ਜਿਹੇ ਸੀ? ਫਿਰ ਇਹ ਕੌਣ ਲੋਕ ਸੀ ਜਿਹੜੇ ਸੜਕਾਂ 'ਤੇ ਸੀ ਕਿ ਨਹੀਂ ਜਥੇਦਾਰ ਸਾਹਿਬ ਨੂੰ ਅਸੀਂ ਬੈਠਣ ਨਹੀਂ ਦੇਣਾ ਅੱਜ?
0: ਕਈ ਵਾਰੀ ਕੁਛ ਬਿਰਤਾਂਤ ਇੱਦਾਂ ਦੇ ਬਣਾ ਦਿੱਤੇ ਜਾਂਦੇ ਆ, ਅਤੇ ਆਪਣੇ ਬੰਦੇ ਵੀ ਕਈ ਵਾਰੀ ਉਹ ਗੱਲ ਨੂੰ ਸਮਝਦੇ ਨਹੀਂ ਵੀ ਇਹ ਬਿਰਤਾਂਤ ਹੀ ਆ। ਤੋ ਸੜਕਾਂ 'ਤੇ ਬਹਿਣ ਵਾਲੀ ਤਾਂ ਕੋਈ ਗੱਲ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਈ। ਬਾਕੀ ਮੈਂ ਤਕਰੀਬਨ 1500 ਪਿੰਡਾਂ 'ਚ ਗਿਆ, ਪਹਿਲੇ ਦਿਨ ਤੋਂ ਜਾ ਰਿਹਾ, ਔਰ ਮੈਂ ਹਰ ਵਰਗ ਦੇ ਵਿੱਚ ਗਿਆ, ਹਰ ਸੰਪਰਦਾ 'ਚ ਗਿਆ। ਤੋ ਹਰ ਇੱਕ ਨੇ ਜਦੋਂ ਮੈਂ ਮਿਲਿਆ ਮੈਂ ਖੁੱਲ੍ਹ ਦਿੱਲੀ ਨਾਲ ਸਵਾਗਤ ਕੀਤਾ ਵਾ, ਫਤਿਹ ਬੁਲਾਈ ਆ। ਤੋ ਕਈ ਵਾਰੀ ਇੰਨਾ ਕੁ ਜ਼ਰੂਰ ਹੁੰਦਾ ਵੀ ਸੋਸ਼ਲ ਮੀਡੀਆ ਜਿਹੜਾ ਵਾ ਇਹ 'ਤੇ ਕਈ ਵਾਰੀ ਇੱਦਾਂ ਦਾ ਪ੍ਰਭਾਵ ਜ਼ਰੂਰ ਹੁੰਦਾ ਵੀ ਬਹੁਤ ਜ਼ਿਆਦਾ ਵਿਰੋਧ ਹੈਗਾ, ਪਰ ਹੁੰਦਾ ਨਹੀਂ। ਕਿਉਂਕਿ ਗੱਲ ਫਿਰ ਇੱਥੇ ਆ ਵੀ ਆਪਾਂ ਵਾਸੀ ਸਾਰੇ ਅਨੰਦਪੁਰ ਸਾਹਿਬ ਦੇ ਹਾਂ, ਅਤੇ ਅਨੰਦਪੁਰ ਸਾਹਿਬ ਦੇ ਵਾਸੀ ਹੋਣ ਕਰਕੇ ਸਾਡੇ ਦੁੱਖ ਸੁੱਖ ਨਫੇ ਨੁਕਸਾਨ ਸਾਂਝੇ।
1: ਅੱਛਾ, ਜਦੋਂ ਰੌਲਾ ਪੈਂਦਾ ਜਥੇਦਾਰੀਆਂ ਤੋਂ ਉਦੋਂ ਹੀ ਆਉਂਦਾ ਕਿ ਜੀ ਇਹ ਜਥੇਦਾਰ ਫਲਾਨੀ ਪਾਰਟੀ ਨਾਲ ਰਿਲੇਟਡ ਨੇ, ਫਲਾਨੀ ਪਾਰਟੀ ਨੇ ਇਹਨਾਂ ਨੂੰ ਬਣਾਇਆ ਹੈਗਾ। ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦੇ ਦਿਓ ਕਿ ਇਹ ਰੌਲਾ ਕਦੇ ਮੁੱਕ ਸਕਦਾ? ਕਿਉਂਕਿ ਓਬਵੀਅਸਲੀ ਹੈ ਜਿਹੜੀ ਰਾਜਨੀਤਿਕ ਪਾਰਟੀ SGPC ਦੇ ਕਾਬਜ ਹੋਊ ਉਹੀ ਆਪਣਾ ਜਥੇਦਾਰ ਬਣਾਉਂਦੀ ਹੈਗੀ।
0: ਦੇਖੋ, ਸ਼੍ਰੋਮਣੀ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਆ ਇਹ ਸਿੱਖਾਂ ਨੇ ਬੜੀ ਜਦੋਜਹਿਦ ਦੇ ਨਾਲ ਬਣਾਈ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਦੀ ਜਿਹੜੀ ਲੜਾਈ ਉਹ ਕਿਹਨੇ ਲੜੀ ਆ? ਅਕਾਲੀ ਦਲ ਨੇ ਲੜੀ, ਭਾਵੇਂ ਜੈਤੋ ਦਾ ਮੋਰਚਾ ਸੀ, ਭਾਵੇਂ ਨਨਕਾਣਾ ਸਾਹਿਬ ਦਾ ਸਾਕਾ ਸੀ, ਭਾਵੇਂ ਗੁਰੂ ਕੇ ਬਾਗ ਦਾ ਮੋਰਚਾ ਸੀ। ਕਿਸੇ ਵੇਲੇ ਤਾਂ ਇਹ ਵੀ ਹੋ ਗਿਆ ਸੀ ਵੀ ਅਕਾਲੀ ਆ ਜਿਹੜੇ ਇਹਨਾਂ ਨੂੰ ਬਿਲਕੁਲ ਬੈਨ ਕਰ ਦਿਉ, ਪਰ ਚਲੋ ਸਾਰੇ ਗੁਰੂ ਨੂੰ ਸਮਰਪਿਤ ਹੀ ਉਹਨਾਂ ਨੇ ਲੜਾਈ ਲੜੀ ਗੁਰਦੁਆਰਾ ਸੁਧਾਰ ਲਹਿਰ, ਉਹਦੇ ਵਿੱਚੋਂ ਹੀ ਫਿਰ ਸ਼੍ਰੋਮਣੀ ਕਮੇਟੀ ਨਿਕਲੀ, ਉਹ 'ਚ ਫਿਰ ਅੱਗੇ ਅਕਾਲੀ ਦਲ ਨੂੰ ਸੰਗਠਿਤ ਕਰ ਦਿੱਤਾ ਗਿਆ। ਉਹ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਅਲੱਗ ਕਰਕੇ ਨਹੀਂ ਦੇਖੀਆਂ ਜਾ ਸਕਦੀਆਂ। ਕਈ ਵਾਰੀ ਮੈਂ ਦੇਖਦਾ ਨਾਵਾਂ ਵੀ ਕਈ ਕਹਿ ਦਿੰਦੇ ਜੀ ਵੀ ਇਹ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੰਦਾ ਵਾ, ਉਹ ਅਕਾਲੀ ਦਲ ਦੀ ਗੱਲ ਕਰ ਰਿਹਾ। ਉਹ ਤਾਂ ਸੁਭਾਵਿਕ ਜੀ ਗੱਲ ਆ। ਕਦੀ ਸਰਦਾਰ ਗੁਰਚਰਨ ਸਿੰਘ ਟੌੜਾ ਨੂੰ, ਜਿਹੜੇ ਲੰਮਾ ਸਮਾਂ ਪ੍ਰਧਾਨ ਰਹੇ ਔਰ ਜਿਨ੍ਹਾਂ ਦਾ ਬਹੁਤ ਵੱਡਾ ਅਹੁਦਾ ਹੈ, ਉਹ ਹਰ ਜਿਹੜੀ ਵੀ ਅਕਾਲੀ ਦਲ ਦੀ ਕੋਈ ਕਾਨਫਰੰਸ ਜਾਂ ਦੂਜੀ ਤੀਜੀ ਹੁੰਦੀ ਉਹ 'ਤੇ ਬੋਲਦੇ ਸੀ। ਟੌੜਾ ਸਾਹਿਬ ਇੱਕ ਬ੍ਰਾਂਡ ਬਣੇ, ਪਰ ਕਦੀ ਇਹ ਥੋੜ੍ਹਾ ਆਇਆ ਸੀ ਵੀ ਇਹ ਧਾਰਮਿਕ ਹੋ ਕੇ ਅਤੇ ਪੰਥਕ ਰਾਜਨੀਤੀ ਕਰਦੇ ਆ, ਸਿੱਖੀ 'ਚ ਮੀਰੀ ਪੀਰੀ ਆ। ਤੋ ਜਿੰਨਾ ਚਿਰ ਤੱਕ ਇਹ ਹੈਗਾ ਵਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਕੇਂਦਰੀ ਸੰਸਥਾ, ਉੱਥੇ ਮੰਨ ਲਓ ਵੀ ਕਈ ਹੁਣ ਤਾਂ ਅਕਾਲੀ ਧੜੇ ਹੋ ਗਏ ਛੋਟੇ ਛੋਟੇ ਅੱਜ ਤੱਕ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੀ ਅਕਾਲੀ ਦਲ ਕੋਲ ਹੀ ਆ। ਕਈ ਵਾਰੀ ਕੋਸ਼ਿਸ਼ਾਂ ਹੋਈਆਂ ਵਾ, ਸਿੱਖ ਸੰਗਤ ਬੋਰਡ ਬਣੇ, ਕੁਛ ਹੋਇਆ, ਪਰ ਉਹ ਗੱਲ ਬਣੀ ਨਹੀਂ। ਤੋ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਅੱਜ ਤੱਕ ਲਾਉਂਦੇ ਆਈ, ਮੇਰੇ ਤੋਂ ਪਹਿਲੇ ਵੀ ਜਿੰਨੇ ਲੱਗੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਏ, ਮੇਰੇ ਤੋਂ ਬਾਅਦ ਵੀ ਜਿਹੜੇ ਲੱਗਣੇ ਆ ਉਹ ਲਾਉਣੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਆ। ਤੋ ਇਸ ਗੱਲ ਨੂੰ ਸਮਝਣਾ ਚਾਹੀਦਾ, ਹਾਂ ਇਹ ਗੱਲ ਠੀਕ ਆ ਵੀ ਸਾਨੂੰ ਸਾਰਿਆਂ ਦਾ ਆਦਰ ਸਤਿਕਾਰ ਮਾਣ ਕਰਨਾ ਚਾਹੀਦਾ।
1: ਕੁਛ ਲੋਕ ਇਸ ਪੂਰੇ ਸਿਸਟਮ 'ਤੇ ਸਵਾਲ ਉਠਾਉਂਦੇ ਨੇ, ਉਹ ਕਹਿੰਦੇ ਆ ਕਿ ਜਿਹੜਾ ਇਹ ਸਰਬਰਾ ਸਿਸਟਮ ਆਇਆ ਜਦੋਂ ਅੰਗਰੇਜ਼ ਲੈ ਕੇ ਆਏ, ਜਿਹੜਾ ਉਸ ਤੋਂ ਪਹਿਲਾਂ ਜਥੇਦਾਰ ਸਾਹਿਬ ਆਉਂਦਾ ਸੀ, ਇੱਕ ਤਰ੍ਹਾਂ ਦਾ ਪੰਚ ਪ੍ਰਧਾਨੀ ਕਲਚਰ ਦਾ ਬੰਦਾ ਹੁੰਦਾ ਸੀ, ਇੱਕ ਕਨਵੀਨਰ ਹੁੰਦਾ ਸੀ, ਯਾਨੀ

0: ਜਿਹੜਾ ਸਾਰੀ ਸੰਗਤ ਦੇ ਸਮੂਹਿਕ ਫੈਸਲੇ ਦੇ ਨਾਲ ਚੱਲਦਾ ਸੀ। ਪਰ ਜਦੋਂ ਸਰਬਰਾ ਸਿਸਟਮ ਆਇਆ, ਉਸ ਤੋਂ ਬਾਅਦ ਜਥੇਦਾਰੀ ਸਿਸਟਮ ਆ ਗਿਆ ਉਹਦੀ ਕਾਪੀ ਹੋ ਕੇ, ਉਹਦੇ ਨਾਲ ਜਿਹੜੀ ਸਿੱਖੀ ਦਾ ਬੇਸਿਕ ਇੰਸਟਿੰਕਟ ਆ, ਮੂਲ ਸਿਧਾਂਤ ਆ, ਉਹਨੂੰ ਸੱਟ ਵੱਜੀ ਹੈ।
1: ਇਹ ਤੇ ਵੇਖੋ ਮਸਲਾ ਵਾ ਵੀ ਜਥੇਦਾਰ ਜਿਹੜਾ ਵਾ ਕੋਈ ਵੀ ਉਹਦੀ ਕੀ ਸੋਚ ਆ। ਜੇ ਤੇ ਜਥੇਦਾਰ ਮੂਲ ਸਿੱਖੀ ਨਾਲ ਜੁੜਿਆ ਹੋਇਆ, ਸਿੱਖੀ ਦੀ ਸਮਝ ਆ, ਕੌਮ ਦੀ ਸਮਝ ਆ, ਉਹ ਉਸ ਜ਼ਮੀਨ ਤੋਂ ਆ ਰਿਹਾ ਜਿੱਥੇ ਪੰਥ ਆ, ਔਰ ਜਿਹਨੇ ਲੰਮਾ ਸਮਾਂ ਪੰਥ ਨੂੰ ਸਮਝਿਆ, ਤਾਂ ਫਿਰ ਭਾਵੇਂ ਪੁਰਾਤਨ ਤਰੀਕੇ ਦੇ ਨਾਲ ਕੋਈ ਜਥੇਦਾਰ ਲਾਇਆ ਜਾਂਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਉਂਦੀ, ਗੱਲ 'ਤੇ ਜਿਹੜਾ ਲੱਗ ਰਿਹਾ ਵਾ ਉਹਦੇ 'ਚ ਕਿੰਨਾ ਕੁ ਪੰਥ ਹੈਗਾ ਉਹ 'ਤੇ ਨਿਰਭਰ ਕਰਦੀ ਆ। ਜੇ ਨਹੀਂ ਆ ਤਾਂ ਫਿਰ ਆਪਾਂ ਜਾਣਦੇ ਹੀ ਹਾਂ ਵੀ ਨੁਕਸਾਨ ਹੋ ਜੂਗਾ, ਹੁੰਦਾ ਵੀ ਆ। ਪਰ ਜੇ ਆਪਾਂ ਨੂੰ ਪਤਾ ਵਾ ਵੀ ਆਪਾਂ ਹਮਰੈ ਮਸਤਕ ਦਾਗ ਦਗਾਨਾ ਹਮ ਕਰਜ਼ ਗੁਰੂ ਬੋ ਸਾਂਢੇ, ਸਾਡੇ ਮੱਥੇ 'ਤੇ ਗੁਰੂ ਦਾ ਕਰਜ਼ਾ, ਇਹ ਕਰਜ਼ਾ ਸਾਡਾ ਕਦੀ ਲੈਣਾ ਨਹੀਂ। ਅਤੇ ਜਦੋਂ ਆਪਾਂ ਨੂੰ ਇਹ ਸੇਵਾ ਕਦੀ ਗੁਰੂ ਕਿਰਪਾ ਨਾਲ ਮਿਲੇ ਤਾਂ ਸਾਡੇ ਲਈ ਪ੍ਰਥਮ ਪੰਥ ਗੁਰੂ ਗ੍ਰੰਥ ਅਤੇ ਗੁਰੂ ਪੰਥ, ਅਤੇ ਜੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਆ, ਫਿਰ ਇਹ ਨਹੀਂ ਹੈਗਾ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਜਾਂ ਉਹ ਤੋਂ ਪਹਿਲਾਂ ਹੀ। ਮੌਜੂਦਾ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਸਿੰਘ ਸਾਹਿਬ ਹੋਰ ਹੈ ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ ਕਦੀ ਕਿਸੇ ਦੀ। ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਇੱਥੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਹੈ। ਗਿਆਨੀ ਜੈਲ ਸਿੰਘ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ, ਇਹ 78 ਦੇ ਕਰੀਬ ਗੱਲ
0: ਪਤਾ ਮੈਨੂੰ,
1: ਅਤੇ ਉਹਨਾਂ ਦੀ ਧੀ ਦਾ ਵਿਆਹ, ਅਤੇ ਜਦੋਂ ਉਹਨਾਂ ਨੇ ਸ਼ੇਰਾ ਚੁੱਕ ਕੇ ਵੇਖਿਆ ਤਾਂ ਮੁੰਡੇ ਦੀ ਦਾੜੀ ਕੱਟੀ, ਅਤੇ ਜਥੇਦਾਰ ਸਾਹਿਬ ਕਹਿੰਦੇ ਵੀ ਇਹ ਤਾਂ ਨਹੀਂ ਹੋ ਸਕਦਾ ਵੀ ਇਹ ਕੇਸਗੜ੍ਹ ਸਾਹਿਬ ਕੇਸਾਂ ਦੇ ਨਾਮ 'ਤੇ ਤਖ਼ਤ ਆ, ਇੱਥੇ ਤਾਂ ਆਨੰਦ ਕਾਰਜ ਨਹੀਂ ਹੁੰਦਾ। ਉੱਥੇ ਜੋ ਸੈਂਟਰ ਤੋਂ ਲੈ ਕੇ ਥੱਲੇ ਤੱਕ ਸਾਰੇ ਵੱਡੇ ਲੀਡਰ ਆਏ, ਰੌਲਾ ਪੈ ਗਿਆ, ਉਹ ਕਹਿੰਦੇ ਉਹ ਮੰਨੇ ਨਹੀਂ। ਹੁਣ ਗਿਆਨੀ ਗੁਰਦਿਆਲ ਸਿੰਘ ਜਨੋਹਾ ਜੇ ਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੀ ਆ, ਪਰ ਉਹਨਾਂ ਅੰਦਰ ਪੰਥ ਤੇ ਆ ਨਾ। ਤੋ ਮਸਲਾ ਇਹ ਆ ਵੀ ਸਾਡੀ ਵਫਾਦਾਰੀ ਕਿੰਨੀ ਆ, ਜੇ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਵਫਾਦਾਰ ਆ, ਫਿਰ ਇਹ ਨਹੀਂ ਹੈਗਾ ਵੀ ਲਾ ਕੌਣ ਰਿਹਾ। ਬਸ
0: ਜਿਹੜਾ ਇਹ ਪ੍ਰਬੰਧ ਦਾ ਸਿਸਟਮ ਸੀ ਕਿ ਪੰਚ ਪ੍ਰਧਾਨੀ ਦਾ ਗੁਰੂ ਸਾਹਿਬ ਦੇ ਟਾਈਮ ਸਿਸਟਮ ਇਹ ਸੀ, ਪੰਜ ਪਿਆਰਾਂ ਦਾ ਸਿਸਟਮ ਵੀ ਇਸੇ 'ਚ ਹੋਇਆ ਕਿ ਭਾਈ ਸਮੂਹਿਕ ਫੈਸਲੇ ਹੋਣ, ਇੱਕ ਬੰਦੇ ਨੂੰ ਕਿਸੇ ਨੂੰ ਕੋਲੇ ਵੀ ਇੰਨੀ ਤਾਕਤ ਨਾ ਹੋਵੇ ਜਥਿਆਂ ਦੇ ਰੂਪ 'ਚ। ਇਸੇ ਤੋਂ ਹੀ ਤੁਹਾਨੂੰ ਪਤਾ ਸਰਬੱਤ ਖਾਲਸਾ ਦਾ ਕਨਸੈਪਟ ਇਸੇ 'ਚ ਹੀ ਹੁੰਦਾ ਸੀ ਨਾ, ਕਿ ਸਰਬੱਤ ਖਾਲਸਾ ਇਕੱਠਾ ਹੁੰਦਾ ਸੀ, ਉਹਦੇ 'ਚ ਇੱਕ ਜਥੇਦਾਰ ਬਣ ਕੇ ਆਉਂਦਾ ਸੀ। ਮੈਂ ਪੁੱਛ ਰਿਹਾ ਕਿ ਉਹ ਜਿਹੜਾ ਗੁਰੂ ਕਾਲ ਦੇ ਟਾਈਮ ਜਾਂ ਗੁਰੂ ਕਾਲ ਤੋਂ ਬਾਅਦ ਦਾ ਜਿਹੜਾ ਪ੍ਰਬੰਧ ਸੀਗਾ, ਇੱਕ ਮਾਡਰਨਿਟੀ ਦਾ ਪ੍ਰਬੰਧ ਆਧੁਨਿਕਤਾ ਨੇ ਕੀਤਾ, ਐਸ ਜੀ ਪੀ ਸੀ 'ਚੋਂ ਨਿਕਲੀ, ਇੱਕ ਪ੍ਰਬੰਧ ਉਹ ਆ ਜਿਹੜਾ ਸਾਡੀਆਂ ਰੀਤਾਂ 'ਚੋਂ ਰਸਮਾਂ 'ਚੋਂ ਨਿਕਲਿਆ ਹੋਇਆ ਸੀਗਾ।
1: ਦੇਖੋ ਆਪਾਂ ਇੱਥੇ ਪਹਿਲਾਂ ਤਾਰਾਗੜ੍ਹ ਸਾਹਿਬ ਤੱਕ ਆਏ, ਸਮੇਂ ਦਾ ਹਰ ਚੀਜ਼ 'ਤੇ ਪ੍ਰਭਾਵ ਹੁੰਦਾ, ਤੁਹਾਡੇ 'ਤੇ ਵੀ ਆ, ਮੇਰੇ 'ਤੇ ਵੀ ਆ। ਉਹਨਾਂ ਵੇਲਿਆਂ ਦੇ ਵਿੱਚ ਉਹ ਠੀਕ ਸੀ, ਅੱਜ ਦੇ ਵੇਲੇ 'ਚ ਆ ਠੀਕ ਆ। ਗੱਲ ਇਹੀ ਆ ਵੀ ਉਹਨਾਂ ਵੇਲਿਆਂ 'ਚ ਵੀ ਜਿਹੜੇ ਜਥੇਦਾਰ ਸੀ ਉਹ ਗੁਰੂ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਸੀ, ਅਤੇ ਜੇ ਅੱਜ ਵੀ ਅਸੀਂ ਗੁਰੂ ਗ੍ਰੰਥ ਅਤੇ ਪੰਥ ਨੂੰ ਸਮਰਪਿਤ ਆ ਤਾਂ ਮਸਲਾ ਨਹੀਂ ਆ, ਕਿਉਂਕਿ ਮੂਲ ਜਿਹੜਾ ਵਾ ਗੁਰੂ ਗ੍ਰੰਥ ਅਤੇ ਗੁਰੂ ਪੰਥ।
0: ਜਿਵੇਂ ਮੈਂ ਐਗਜ਼ਾਮਪਲ ਹੀ ਕਹਿ ਰਿਹਾ, ਜਿਹੜੇ ਭਾਈ ਬਲਦੀਪ ਸਿੰਘ ਨੇ ਗੇ, ਦੋ ਧੜੇ ਨੇ ਇਹ, ਜਿਹੜੇ ਭਾਈ ਬਲਦੀਪ ਸਿੰਘ ਵੀ ਇਹ ਕਹਿੰਦੇ ਨੇ ਕਿ ਜਦੋਂ ਤੱਕ ਜੇ ਸਿੱਖੀ ਦਾ ਅਸਲ ਸਟਿੰਕਟ ਬਚਾਉਣਾ ਹੈਗਾ ਤਾਂ ਤੁਹਾਨੂੰ ਗੁਰੂ ਕਾਲ ਦੀਆਂ ਪਰੰਪਰਾਵਾਂ 'ਚ ਜਾਣਾ ਪਊਗਾ। ਇਸੇ ਤਰ੍ਹਾਂ ਮਨਧੀਰ ਸਿੰਘ ਹੋਰੀ ਵੀ, ਤੁਹਾਨੂੰ ਪਤਾ ਉਹਨਾਂ ਨੇ ਤਾਂ ਅਕਾਲ ਤਖ਼ਤ ਸਾਹਿਬ 'ਤੇ ਮੈਨੂੰ ਲੱਗਦਾ ਇਹ ਦਿੱਤਾ ਵੀ ਸੀਗਾ। ਇਸੇ ਤਰ੍ਹਾਂ ਜਥੇਦਾਰ ਟੌੜਾ ਵੀ ਕਹਿੰਦੇ ਹੁੰਦੇ ਸੀ ਕਿ ਜਥੇਦਾਰ ਕੋਲ ਜਿਹੜਾ ਮੁਲਾਜ਼ਮ ਨਾ ਹੋਵੇ ਸ਼੍ਰੋਮਣੀ ਕਮੇਟੀ ਦਾ, ਉਹ ਆਜ਼ਾਦ ਹੋਵੇ। ਇਹ ਗੱਲ ਚੱਲੀ ਉਦੋਂ ਬਕਾਇਦਾ ਤੌਰ ਦੇ ਉੱਤੇ, ਪਰ ਉਹ ਅੱਜ ਤੱਕ ਨਹੀਂ ਹੋਇਆ।
1: ਜਥੇਦਾਰ ਤਾਂ ਕਦੀ ਮੁਲਾਜ਼ਮ ਹੁੰਦਾ ਹੀ ਨਹੀਂ, ਜਥੇਦਾਰ ਦੇ ਉੱਤੇ ਆ ਨਾ ਵੀ ਉਹ ਕੀ ਸਮਝਦਾ ਆਪਣੇ ਆਪ ਨੂੰ ਅਤੇ ਉਹ ਕਿਵੇਂ ਵਿਚਰਦਾ। ਉਹ ਤਾਂ ਸਾਰੇ ਪੰਥ ਦਾ, ਉਹਨੇ ਸਾਰੇ ਪੰਥ ਨੂੰ ਨਾਲ ਲੈ ਕੇ ਚੱਲਣਾ। ਬਲਦੀਪ ਸਿੰਘ ਤੁਸੀਂ ਕਿੰਨਾ ਦੀ ਗੱਲ ਕਰਦੇ ਹੋ?
0: ਭਾਈ ਬਲਦੀਪ ਸਿੰਘ ਨੇ ਜਿਹੜੇ ਦਿੱਲੀ ਵਾਲੇ,
1: ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਆਪਣੀ ਕੀ ਸੋਚ ਆ। ਚਲੋ ਬਾਕੀ ਹਰੇਕ ਨੂੰ ਆਪਣੀ ਸੋਚ ਰੱਖਣ ਦਾ ਹੱਕ ਹੈਗਾ, ਰੱਖ ਸਕਦੇ ਆ, ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਜਿਸ ਯੁੱਗ 'ਚ ਰਹਿ ਰਹੇ ਹਾਂ, ਇਹ ਯੁੱਗ ਦੇ ਵਿੱਚ ਗੁਰੂ ਨੂੰ ਸਮਰਪਿਤ ਰਹਿਣਾ ਬੇਹੱਦ ਜ਼ਰੂਰੀ ਹੈ। ਪੰਥਕ ਪਰੰਪਰਾਵਾਂ ਰਵਾਇਤਾਂ ਉਹਨਾਂ ਨੂੰ ਮੰਨਣਾ ਅਤੇ ਉੱਤੇ ਪਹਿਰਾ ਦੇਣਾ ਜ਼ਰੂਰੀ ਆ। ਪਰ ਆਪਾਂ ਜੇ ਆਖੀਏ ਵੀ 100% ਉਹ 17ਵੀਂ ਸਦੀ 18ਵੀਂ ਸਦੀ, ਤਾਂ ਉਹ ਤਾਂ ਹੁਣ ਬੜਾ ਮੁਸ਼ਕਲ ਆ। ਹਾਂ ਇਹ ਠੀਕ ਆ ਵੀ ਜਿਹੜਾ ਤੁਹਾਡਾ ਬੰਦਾ ਲੱਗਾ ਉਹਨੂੰ 17ਵੀਂ ਸਦੀ ਦਾ ਗਿਆਨ ਹੋਵੇ, 18ਵੀਂ ਸਦੀ ਦਾ ਗਿਆਨ ਹੋਵੇ, ਔਰ ਉਹਨੂੰ ਪਤਾ ਹੋਵੇ ਵੀ ਉਦੋਂ ਵੀ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਬੰਦ ਬੰਦ ਕੱਟੇ ਜਾਂਦੇ ਸੀ, ਪਰ ਆਪਾਂ ਇਕੱਠੇ ਹੋ ਕੇ ਫਿਰ ਅੱਗੇ ਨੂੰ ਵੱਧਦੇ ਹਾਂ। ਅੱਜ ਵੀ ਸਾਡੇ 'ਤੇ ਚੁਤਰਫਾ ਹਮਲੇ ਆ, ਤਾਂ ਅਸੀਂ ਕੌਮ ਨੂੰ ਅੱਗੇ ਲੈ ਕੇ ਜਾਣਾ, ਸੋਚ ਸਾਡੇ ਕੋਲ ਰਹਿਣੀ ਚਾਹੀਦੀ ਆ। ਬਾਕੀ ਸਮੇਂ ਦੇ ਮੁਤਾਬਕ ਕੁਛ ਥੋੜ੍ਹਾ ਥੋੜ੍ਹਾ ਬਦਲਾਅ ਤਾਂ ਹੁੰਦਾ ਹੀ ਆ, ਪਰ ਜਿਹੜੀਆਂ ਰਵਾਇਤਾਂ ਅਤੇ ਪਰੰਪਰਾਵਾਂ

0: ਬੰਦੇ ਦੀ ਸਮਝ ਤੇ ਉਹਨੂੰ ਮੰਨਣਾ ਜ਼ਰੂਰੀ।
1: ਜਿਵੇਂ ਕਹਿੰਦੇ ਵੀ ਜਿਹੜਾ ਸਿੱਖ ਹੈਗਾ ਅਕਾਲ ਜਦੋਂ ਸ਼ਬਦ ਜੁੜਦਾ ਅਕਾਲੀ ਸ਼ਬਦ ਬਣਦਾ ਅਕਾਲ ਸ਼ਬਦ ਆ ਜਿਹੜਾ ਅਕਾਲ ਤੋਂ ਰਹਿਤ ਜਿਹੜਾ ਕਿਸੇ ਦੇ ਅਧੀਨ ਨਹੀਂ ਸੀਗਾ ਜਦੋਂ SGPC ਬਣਦੀ ਹੈ ਪਹਿਲੀ ਵਾਰ ਜਿਹੜਾ ਸਿੱਖ ਹੈਗਾ ਉਹ ਅਧੀਨ ਹੋ ਜਾਂਦਾ ਹੋਮ ਮਿਨਿਸਟਰੀ ਦੇ ਅੱਜ ਕੱਲ੍ਹ ਤੇ ਹੋਮ ਮਿਨਿਸਟਰੀ ਦੇ ਅਧੀਨ ਆ ਜਾਣੀ ਉਹ SGPC ਦਾ ਜਿੰਨਾ ਐਕਟ ਆ ਤੁਹਾਨੂੰ ਵੀ ਪਤਾ ਇਹ ਗੱਲ ਉੱਥੋਂ ਗੱਲ ਕਰਦੇ ਕਿ ਜਿਹੜੀ ਸਿੱਖ ਦੀ ਆਜ਼ਾਦ ਹਸਤੀ ਹੈ ਜੇ ਉੱਥੋਂ ਤੱਕ ਅਸੀਂ ਨਹੀਂ ਜਾਂਦੇ ਉਹ ਤਾਂ ਕਹਿੰਦੇ ਨਵੀਂ ਲੜਾਈ ਲੜਨ ਦੀ ਲੋੜ ਆ ਇਹਦੇ ਲਈ ਕਿ ਸ਼੍ਰੋਮਣੀ ਕਮੇਟੀ ਜਿਹੜੀ ਬਣੀ ਉਹ ਬਣੀ ਹੀ ਗਲਤ ਸੀ ਸ਼੍ਰੋਮਣੀ ਕਮੇਟੀ ਨੂੰ ਬਣਾਉਣਾ ਇੱਥੋਂ ਤੱਕ ਚਲੇ ਜਾਂਦੇ ਆ ਭਾਈ ਬਲਦੀਪ ਸਿੰਘ
0: ਭਾਈ ਬਲਦੀਪ ਸਿੰਘ ਦੀ ਨਿੱਜੀ ਸੋਚ ਆ ਨਿੱਜੀ ਰਾਏ ਆ ਪਰ ਇਹਦੇ ਨਾਲ ਸਾਰਾ ਪੰਥ ਤੇ ਇੱਕ ਸੁਰਤਾ ਨਹੀਂ ਨਾ ਰੱਖਦਾ ਤੇ ਨਾ ਇਤਫਾਕ ਰੱਖਦਾ ਉਹ ਲੜਾਈ ਲੜੀ ਜਾਣ ਉਹ ਕਿਹੜਾ ਕਿਸੇ ਨੂੰ ਰੋਕਦਾ ਉਹ ਅੱਗੇ ਹੋ ਕੇ ਪਰ ਪਹਿਲਾਂ ਤੇ ਆਪਣੀ ਹੋਂਦ ਆ ਜਿਹੜੀ ਇੱਥੇ ਬਰਕਰਾਰ ਰੱਖਣੀ ਵੱਖਰੀ ਪਛਾਣ ਵਿਲੱਖਣ ਉੱਥੇ ਸਾਨੂੰ ਜ਼ਿਆਦਾ ਡੱਟ ਕੇ ਦੇਣਾ ਚਾਹੀਦਾ ਨਾ ਕਿ ਆਪਣੀਆਂ ਸੰਸਥਾਵਾਂ ਜਿਹੜੀਆਂ ਵਾ ਉਹਨੂੰ ਇਸ ਤਰੀਕੇ ਨਾਲ ਕਟਹਿਰੇ 'ਚ ਖੜਾ ਕਰਨਾ
1: ਤੁਹਾਨੂੰ ਪਤਾ ਜੈਤੋਂ ਦੇ ਮੋਰਚੇ 'ਚ ਜਿੰਨੇ ਸਿੰਘ ਸੀਗੇ ਜਦੋਂ SGPC ਬਣੀ ਪਹਿਲੀ ਇਲੈਕਸ਼ਨ ਉਹਨਾਂ ਨੇ ਲੜੀ ਨਹੀਂ ਸੀ ਬਹੁਤ ਸਾਰੇ ਅਕਾਲੀ ਸਿੰਘ ਸੀਗੇ ਜਿਨ੍ਹਾਂ ਨੇ ਬਾਇਕਾਟ ਕਰਤਾ ਸੀਗਾ ਕਿ ਸਾਨੂੰ ਇਹ ਨਾ ਮਨਜ਼ੂਰ ਆ
0: ਬਹੁਤ ਸਾਰਿਆਂ ਨੇ ਬਾਈਕਾਟ ਕੀਤਾ ਹੋਊਗਾ ਪਰ ਬਹੁਤ ਸਾਰਿਆਂ ਨੇ ਜਿਹੜੇ ਉਸ ਵੇਲੇ ਬਾਬਾ ਖੜਕ ਸਿੰਘ ਜੀ ਆ ਰੂਹੇ ਰਵਾਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲੀ ਦਲ
1: ਦੇ ਪ੍ਰਧਾਨ ਵੀ ਰਹੇ ਜਹਦਰ ਸਾਹਿਬ
0: ਮਾਸਟਰ ਤਾਰਾ ਸਿੰਘ ਜੀ ਆ ਜਾਂ ਹੋਰ ਜਿਤਨੇ ਵੀ ਆ ਉਸ ਵੇਲੇ ਉਹਨਾਂ ਨੇ ਮੰਨਿਆ ਵੀ ਤਿਆਗਾ ਨਾ ਫਿਰ ਗੁਰਦੁਆਰੇ ਤੋਂ ਮੰਤ ਕਿੱਦਾਂ ਕੱਢਣੇ ਆਪਾਂ ਜਿਹੜੇ ਵੇਲਿਆਂ ਦੀ ਆਪਾਂ ਗੱਲ ਕਰਦੇ ਉਦੋਂ ਆਪਣਾ ਰਾਜ ਵੀ ਤਿਆਗਾ ਸੀ ਨਾ ਸ਼ੇਰੇ ਪੰਜਾਬ ਦਾ ਤੇ ਹੁਣ ਤੇ ਆਪਾਂ ਇੱਕ ਸਿਸਟਮ 'ਚ ਆ ਆਪਾਂ ਸਿਸਟਮ ਦੇ ਵਿੱਚ ਆਪਣੇ ਪੰਥਕ ਪ੍ਰਬੰਧ ਨੂੰ ਕਾਇਮ ਰੱਖਣਾ ਬਸ ਉਹ ਕਿਵੇਂ ਰੱਖਣਾ ਵਾ ਪੰਥ ਨੂੰ ਸਮਰਪਿਤ ਕਿਵੇਂ ਰਹਿਣਾ ਉਹ ਤੇ ਆਪਣੀ ਫਿਰ ਗੁਰੂ ਦੇ ਪ੍ਰਤੀ ਵਫਾਦਾਰੀ ਹੈ ਬਾਕੀ ਹਰ ਇੱਕ ਦੀ ਆਪਣੀ ਸੋਚ ਆ ਤੇ ਹਰ ਇੱਕ ਨੂੰ ਆਪਣੀ ਸੋਚ ਰੱਖਣ ਦਾ ਹੱਕ ਆ ਰੱਖੀ ਜਾਣ ਕੋਈ ਮਸਲਾ ਕੀ ਹੈਗਾ
1: ਜੇ ਤੁਸੀਂ ਵੀ ਜਥੇਦਾਰ ਬਣੇ ਹੋ ਉਦੋਂ ਤੁਹਾਨੂੰ ਪਤਾ ਸ਼੍ਰੋਮਣੀ ਕਮੇਟੀ ਤੱਕ ਵੀ ਬਹੁਤ ਸਾਰੇ ਲੋਕਾਂ ਨੇ ਜਿਹੜੇ ਆਪਣੇ ਸਿੱਖ ਰਿਸਰਚ ਵਾਲੇ ਨੇਗੇ ਉਹਨਾਂ ਨੇ ਵੀ ਭੇਜਿਆ ਬਹੁਤ ਸਾਰੇ ਲੋਕਾਂ ਨੇ ਡਾਕੂਮੈਂਟ ਹੀ ਭੇਜੇ ਕਿ ਜਥੇਦਾਰ ਦੀ ਆਜ਼ਾਦ ਹਸਤੀ ਦਾ ਜੋ ਮਾਮਲਾ ਹੈਗਾ ਜਾਂ ਜਥੇਦਾਰ ਦੀ ਜਿਹੜੀ ਜਿਵੇਂ ਤਨਖਾਹ ਤਾਂ ਘੱਟੋ ਘੱਟ SGPC ਤੇ ਆਉਂਦੀ ਹੈਗੀ ਉਹ ਸਾਰਾ ਪ੍ਰਬੰਧ ਬਣਨਾ ਚਾਹੀਦਾ ਹੈਗਾ ਵੀ ਇਹਦੇ 'ਚ ਸੁਧਾਰ ਹੋਣੇ ਚਾਹੀਦੇ ਨੇ ਤੁਹਾਨੂੰ ਪਤਾ ਹੀ ਹੈ ਅਕਾਲ ਤਖ਼ਤ ਸਾਹਿਬ ਦੇ ਉੱਤੇ ਪਹੁੰਚਿਆ ਸਾਰਾ ਕੁਛ ਇਹ ਤੁਸੀਂ ਸਹਿਮਤ ਉਸ ਗੱਲ ਦੇ ਨਾਲ ਜਾਂ ਤੁਹਾਨੂੰ ਲੱਗਦਾ ਜਿਵੇਂ ਪ੍ਰਬੰਧ ਚੱਲ ਰਿਹਾ ਉਵੇਂ ਚੱਲਦਾ ਰਹੇ
0: ਸਿੱਖ ਪਹਿਲਾਂ ਤਕੜੇ ਹੋਣ ਹਰ ਪਾਸੇ ਤਕੜੇ ਹੋ ਕੇ ਜਦੋਂ ਆਪਾਂ ਆਪਣੇ ਆਪ ਫੈਸਲੇ ਲੈਣ ਜੋਗੇ ਹੋ ਜਾਵਾਂਗੇ ਤੇ ਫਿਰ ਕੋਈ ਮਾੜੀ ਗੱਲ ਨਹੀਂ ਆ ਪਰ ਅੱਜ ਤੇ ਅਗਲੇ ਤੁਹਾਡੀ ਜਿਹੜੀ ਬਣੀ ਹੋਈ ਉਹਨੂੰ ਤੋੜਨ ਨੂੰ ਫਿਰਦੇ ਆ ਆਪਾਂ ਨਵਾਂ ਕੀ ਫਿਰ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ ਹਰਿਆਣੇ 'ਚ ਤੋੜ ਕੇ ਉਹਨੂੰ ਅਲੱਗ ਕਰਤਾ ਉੱਥੇ ਇੱਕ ਮਾਹੌਲ ਸਿਰਜਿਆ ਗਿਆ ਜੀ ਇਹ ਖਾ ਜਾਂਦੇ ਆ ਲੈ ਜਾਂਦੇ ਆ ਜੋ ਵੀ ਕੁਛ ਹੋਇਆ ਅੱਛਾ ਉਹਦੇ ਤੋਂ ਬਾਅਦ ਜਦੋਂ ਦੀ ਇਹ ਹਰਿਆਣਾ ਗੁਰਦੁਆਰਾ ਕਮੇਟੀ ਬਣੀ ਆ ਉੱਥੇ ਰੋਜ਼ ਹੀ ਲੜਾਈਆਂ ਵੀ ਆ ਝਗੜੇ ਵੀ ਆ ਕੁੰਡਾ ਕੋਈ ਨਹੀਂ ਆ ਉੱਥੋਂ ਦੇ ਪ੍ਰਧਾਨ ਸਾਹਿਬ ਹਰ ਚੌਥੇ ਦਿਨ ਸਟੇਟਮੈਂਟ ਦਿੰਦੇ ਆ ਵੀ ਸਾਡੇ ਕੋਲ ਤੇ ਸਬਜ਼ੀ ਜੋਗੇ ਪੈਸੇ ਨਹੀਂ ਕੰਟਰੋਲ ਕਿਹਦਾ ਹੋ ਗਿਆ ਉੱਥੇ ਸਰਕਾਰ ਦਾ ਜੇ ਆਪਣੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਕੇ ਸਰਕਾਰਾਂ ਦਾ ਹੀ ਕੰਟਰੋਲ ਕਰਨਾ ਇਹਦੇ 'ਚ ਸਾਡੀ ਪ੍ਰਾਪਤੀ ਕੀ ਆ ਘੱਟੋ ਘੱਟ ਅੱਜ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਕਰਕੇ ਇਕੱਠੇ ਤਾਂ ਹੈ ਨਾ ਆਪਾਂ ਸਾਰੇ ਗੁਰਦੁਆਰਾ ਐਕਟ ਵੱਖਰਾ ਜਦੋਂ ਕੋਈ ਗੱਲਬਾਤ ਹੁੰਦੀ ਆ ਸਾਰੇ ਕਹਿੰਦੇ ਤਾਂ ਹੈਗੇ ਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਛ ਕਰੇ ਤੇ ਜੇ ਤੋੜਨ ਵਾਲੇ ਪਾਸੇ ਤੁਰ ਪਏ ਆਪਾਂ ਤੇ ਉਹ 'ਚ ਪ੍ਰਾਪਤੀ ਕੁਛ ਨਹੀਂ ਹੋਣੀ ਫਿਰ ਸਿੱਖ ਸੋਚਣਗੇ ਵੀ ਹੋਇਆ ਕੀ ਤੋ ਸੰਸਥਾਵਾਂ ਨੂੰ ਤੋੜਨਾ ਨਹੀਂ ਚਾਹੀਦਾ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹਾਂ ਜਿੱਥੇ ਸੁਧਾਰਾਂ ਦੀ ਲੋੜ ਆ
1: ਤੇ ਗੁਜਾਇਸ਼ ਬਣ ਜੇ ਫਿਰ ਠੀਕ ਹੈ ਜਦੋਂ ਬਦਲ ਹੀ ਨਹੀਂ ਹੈਗਾ ਤਾਂ ਇਹ ਵੀ ਹੈਗਾ ਕਾਰਨ
0: ਮੈਨੂੰ ਤਾਂ ਕੋਈ ਭਵਿੱਖ 'ਚ ਜੇ ਤੁਹਾਨੂੰ ਕੋਈ ਬਦਲ ਦੀਦਾ
1: ਮੈਂ ਤਾਂ ਕੌਣ ਹੈਗਾ ਬਦਲ ਪੈਦਾ ਕਰਨ ਵਾਲਾ ਮੈਂ ਗੱਲ ਕਰਦਾ ਜੇ ਕੋਈ ਬਦਲ ਬਣਦਾ ਜਿਵੇਂ ਤੁਸੀਂ ਕਹਿੰਦੇ ਹੋ ਫਿਰ ਅਲੱਗ ਗੱਲ ਆ
0: ਤਾਕਤ ਜਿੰਨਾ ਚਿਰ ਤੱਕ ਤੁਹਾਨੂੰ ਤਾਕਤ ਹੀ ਨਹੀਂ ਹੈਗੀ ਉਹ ਅਗਲੇ ਤੁਹਾਡੀਆਂ ਸਾਰੀਆਂ ਸੰਸਥਾਵਾਂ ਨੂੰ ਖੋਰਾ ਲਾਉਣਾ ਚਾਹੁੰਦੇ ਆ ਆਪਣੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਉੱਥੇ ਪਹਿਲਾਂ ਸਿੱਖ ਸੰਗਤ ਦੇ ਬਹੁਤੇ ਮੈਂਬਰ ਨੁਮਾਇੰਦੇ ਚੁਣੇ ਜਾਂਦੇ ਅਗਲਿਆਂ ਨੇ ਕਰਤਾ ਵੀ 12 ਸਰਕਾਰ ਚੁਣੋ ਅੱਛਾ ਉੱਥੇ ਕਿੰਨੇ ਬੰਦੇ ਸਾਡੇ ਬੋਲੇ ਜੇ 12 ਸਰਕਾਰ ਚੁਣੂਗੀ ਤਾਂ ਸਿੱਖਾਂ ਨੇ ਕੀ ਕਰਨਾ ਤਖ਼ਤ ਸ੍ਰੀ ਪਟਨਾ ਸਾਹਿਬ ਆਪਣੇ ਉੱਥੇ ਵੀ ਕਿਤੇ ਨਾ ਕਿਤੇ ਗੱਲ ਉੱਠਦੀ ਰਹਿੰਦੀ ਆ ਤੋ ਇਹ ਗੱਲ ਨਹੀਂ ਆ ਅੱਜ ਦੇ ਹਾਲਾਤਾਂ ਦੇ ਵਿੱਚ ਜਿੱਥੇ ਸਿੱਧੇ ਕਬਜ਼ੇ ਹੋ ਰਹੇ ਪਹਿਲਾਂ ਉਹ ਪਾਸੇ ਤਾਂ ਬੋਲੀਏ ਆਪਾਂ ਘੱਟੋ ਘੱਟ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਮਾਚਲ ਦੇ ਵੀ ਗੁਰਦੁਆਰੇ ਆ ਤੇ ਸਿੱਖ ਸੰਗਤ ਦੇ ਚੁਣੇ ਹੋਏ ਬੰਦੇ ਹੀ ਆ ਨਾ ਠੀਕ ਆ ਵੀ ਵੋਟਾਂ ਨੂੰ ਸਮਾਂ ਆ ਗਿਆ ਪਰ ਚੁਣੇ ਤੇ ਸਿੱਖ ਸੰਗਤ ਨਹੀਂ ਹੈ ਨਾ ਤੇ ਜਿਹੜੇ ਸਰਕਾਰ ਚੁਣੂਗੀ ਉਹ ਤਾਂ ਫਿਰ ਸਾਡੇ ਕੋਲ ਕੁਛ ਰਹਿਣਾ ਹੀ ਨਹੀਂ ਉਹ ਤਾਂ ਸਾਡਾ ਸਾਰਾ ਕੁਛ ਖੁੱਸ ਜੂਗਾ ਉਹ ਇਹ ਕਰਕੇ

0: ਸਿੱਖਾਂ ਨੂੰ ਇਸ ਗੱਲੋਂ ਸੁਚੇਤ ਰਹਿਣਾ ਚਾਹੀਦਾ। ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਇੱਕ ਬਚਨ ਹੈਗਾ ਵਾ ਕਿ ਆਪਾਂ ਨੂੰ ਜਾਗਦੇ ਰਹਿਣਾ ਚਾਹੀਦਾ। ਤੁਸੀਂ ਇੱਕ ਸ਼ਬਦ ਬੋਲਿਆ ਸ਼ੁਰੂ 'ਚ ਵੀ ਬਹੁਤ ਕੁਛ ਪੜਦੇ ਤੇ ਆ ਤੇ ਬਹੁਤ ਕੁਛ ਪੜਦੇ ਦੇ ਪਿੱਛੇ। ਸਿੱਖਾਂ ਨੂੰ ਪੜਦੇ ਦੇ ਪਿੱਛੇ ਵਾਲੀਆਂ ਗੱਲਾਂ ਨੂੰ ਵੀ ਸਮਝਣਾ ਚਾਹੀਦਾ। ਜਦੋਂ ਮਹਾਰਾਜਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਚੜ੍ਹਾਈ ਕੀਤੇ 1849 'ਚ, ਆਪਣੇ ਜਿਹੜੇ ਮਹਾਰਾਜਾ ਸ਼ੇਰ ਸਿੰਘ ਸੀ ਉਹਨਾਂ ਨੂੰ ਮਾਰਨ ਵਾਲੇ ਤੁਹਾਨੂੰ ਪਤਾ ਕੌਣ ਸੀ, ਠੀਕ ਆ, ਗਦਾਰ ਡੋਗਰੇ ਹੈਗੇ ਸੀ, ਥੋੜ੍ਹਾ ਜਿਹਾ ਕਸੂਰ ਸਾਡਾ ਵੀ ਹੈਗਾ ਆਪ ਉੱਧਰ ਆਪਾਂ ਨੂੰ। ਸਾਰਿਆਂ ਨੇ ਕਿਹਾ, ਹਰ ਇੱਕ ਨੇ ਕਿਹਾ ਵੀ ਹੁਣ ਮਹਾਰਾਜਾ ਸਾਹਿਬ ਚੱਲ ਗਏ, ਰਾਜ ਮੇਰੇ ਕੋਲ ਹੀ ਆ ਜੇ, ਇਸ ਕੋਲ ਨਹੀਂ ਆਇਆ ਚੱਲ ਗਿਆ। ਅੱਜ ਜਿਹੜੇ ਪਾਸੇ ਅਸੀਂ ਤੁਰਨ ਨੂੰ ਫਿਰਦੇ ਹਾਂ ਨਾ, ਬਾਬਾ ਫਰੀਦ ਸਾਹਿਬ ਦਾ ਬਚਨ ਆ, ਫਰੀਦਾ ਲੋੜੈ ਦਾਖ ਬਜੂਰੀਆਂ, ਕਿੱਕਰ ਬੀਜਾ ਜੱਟ, ਹੰਡਾ ਉਨ ਕਤਾਏ ਦਾ ਪਹਿੰਦਾ ਲੋੜੈ ਪੱਟ। ਕਿੱਕਰਾਂ ਬੀਜ ਕੇ ਕੰਡੇ ਮਿਲਣਗੇ, ਬਜਨੌਰ ਦੀਆਂ ਦਾਖਾਂ ਨਹੀਂ ਮਿਲਦੀਆਂ, ਉਨ ਕੱਤ ਕੇ ਰੇਸ਼ਮ ਨਹੀਂ ਪਹਿਨਾਂਗੇ। ਪਹਿਲਾਂ ਤੇ ਆਪ ਸਵਾਰੇ ਮੈਂ ਮਿਲੇ, ਅਸੀਂ ਆਪਣੇ ਆਪ ਨੂੰ ਸਵਾਰੀਏ, ਆਪਣੇ ਆਪ ਨੂੰ ਸਮਝੀਏ, ਆਪਣੇ ਫਰਜ਼ ਤੈਅ ਕਰੀਏ। ਤੋ ਸੰਸਥਾਵਾਂ ਨੂੰ ਨਿਸ਼ਾਨੇ ਤੇ ਲੈਣਾ, ਹਾਂ ਉਸਾਰੂ ਨੁਕਤਾਚੀਨੀ ਤੇ ਹਰ ਇੱਕ ਨੂੰ ਆਕਾ ਕਰਨੀ ਚਾਹੀਦੀ ਆ, ਸੁਧਾਰਵਾਦੀ ਕਰਨੀ ਚਾਹੀਦੀ ਆ, ਪਰ ਸੰਸਥਾਵਾਂ ਨੂੰ ਖਤਮ ਹੀ ਕਰ ਦੇਣਾ, ਇਹਦੇ ਵਿੱਚ ਸਿੱਖਾਂ ਦਾ ਕੋਈ ਬਹੁਤਾ ਚੰਗਾ ਨਹੀਂ ਆ। ਜਿਹੜੇ ਤੁਸੀਂ ਗੱਲ ਕਰ ਰਹੇ ਨਾ ਸ਼ੁਰੂ 'ਚ ਵੀ ਕੁਛ ਪੜਦੇ ਤੇ ਅੱਗੇ, ਕੁਛ ਪੜਦੇ ਤੇ ਪਿੱਛੇ ਆ, ਸਿੱਖਾਂ ਨੂੰ ਇਹ ਗੱਲਾਂ ਵੇਖਣੀਆਂ ਜ਼ਰੂਰ ਚਾਹੀਦੀਆਂ। ਗੁਰੂ ਸਾਹਿਬ ਨੇ ਸਾਨੂੰ ਕਿਹਾ, ਹਾਰ ਭਰਿਓ ਸਵਾਮੀ ਕੈ ਦੁਆਰੇ ਦੀਜਿਆ ਬੁੱਧ ਬਵੇਕਾ। ਸਿੱਖ ਹਮੇਸ਼ਾ ਵਿਵੇਕਸ਼ੀਲ ਹੁੰਦਾ, ਗੁਰੂ ਦੇ ਆਸ਼ੇ ਦੇ ਮੁਤਾਬਕ ਪਰਖ ਕਰਦਾ ਕੀ ਠੀਕ ਆ ਕੀ ਗਲਤ, ਅੱਜ ਉਹਦੀ ਲੋੜ।
1: ਤੁਹਾਨੂੰ ਲੱਗਦਾ ਨਹੀਂ ਦਿਖ ਰਿਹਾ ਉਹ?
0: ਨਹੀਂ, ਸਿੱਖ ਜਵਾਨੀ ਬੜੀ ਸਿਆਣੀ ਆ। ਜਦੋਂ ਤੱਕ ਸਾਡੀ ਸਿੱਖ ਜਵਾਨੀ ਦੀ ਗੱਲ ਆ ਨਾ, ਤੁਸੀਂ ਕਿਸੇ ਨੌਜਵਾਨ ਨੂੰ ਮਿਲ ਜਾਓ, ਕੋਈ ਗੱਲ ਕਰੋ, ਉਹਨੂੰ ਸਿੱਖੀ ਦੀ ਸਮਝ ਆ, ਪੰਥ ਦੀ ਸਮਝ ਆ, ਔਰ ਉਹ ਪੰਥ ਪ੍ਰਤੀ ਫਿਕਰਮੰਦ ਵੀ ਆ। ਇਹ ਇੱਕ ਬੜੀ ਚੰਗੀ ਗੱਲ ਆ ਵੀ ਅੱਜ ਦਾ ਨੌਜਵਾਨ ਪੰਥ ਪ੍ਰਤੀ ਫਿਕਰਮੰਦ ਆ। ਔਰ ਗੁਰੂ ਕਿਰਪਾ ਕਰੇ, ਮੈਂ ਹਮੇਸ਼ਾ ਹੀ ਕਹਿੰਦਾ ਨਾ ਵੀ ਮੁੰਡੇ ਭਾਵੇਂ ਆਪਣੇ ਜਿੱਦਾਂ ਦੇ ਮਰਜ਼ੀ ਆ, ਜਦੋਂ ਗੱਲ ਗੁਰੂ ਪੰਥ ਦੀ ਆਉਂਦੀ ਆ ਨਾ, ਤਾਂ ਇਹ ਪਿੱਛੇ ਨਹੀਂ ਹਟਦੇ। ਉਹ ਮੇਰਾ ਮਿੱਤਰ ਹੀ ਆ, ਤੁਹਾਡਾ ਵੀ ਮਿੱਤਰ ਹੀ ਹੋਣਾ, ਹਰਮਨ ਸਿੰਘ ਰਾਣੀ ਤੱਤ, ਉਹ ਕਹਿੰਦਾ ਵੀ ਭਟਕ ਗਏ ਨੇ ਭਾਵੇਂ ਗੱਭਰੂ, ਫਿਰ ਇੱਕ ਦਿਨ ਮੁੜ ਆਉਣਗੇ, ਮੁੱਖ ਹੋਣੇ ਆਨੰਦਪੁਰ ਵੱਲ ਨੂੰ, ਚੜ੍ਹਦੀ ਕਲਾ ਦੇ ਗੀਤ ਗਾਉਣਗੇ। ਤੋ ਸਚੇਤ ਆ ਸਾਡੀ ਜਵਾਨੀ।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਬਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ। ਪਤਾ ਹੈ 3451 ਸਨਰਿਚ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403

0: 7262 1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਕਿਵੇਂ ਦੇਖਦੇ ਹੋ 18ਵੀਂ ਸਦੀ ਦਾ ਦੌਰ, ਉਸ ਤੋਂ ਬਾਅਦ ਸਾਡਾ ਅਗਲਾ ਦੌਰ ਆ, ਉਸ ਤੋਂ ਬਾਅਦ ਇਹ ਮਾਡਰਨਿਟੀ ਆ ਜਾਂਦੀ ਹੈ। ਅਕਾਲ ਤਖਤ ਸਾਹਿਬ ਦੀ ਭੂਮਿਕਾ ਨੇ ਤੁਸੀਂ ਕਿਵੇਂ ਦੇਖਦੇ ਹੋ ਉਹ ਦੌਰ ਤੋਂ ਲੈ ਕੇ ਹੁਣ ਦੇ ਦੌਰ ਤੱਕ ਕੀ ਚੈਲੇਂਜ ਨੇ, ਕੀ ਕੁਛ ਕਰਨ ਦੀ ਲੋੜ ਆ, ਕੀ ਕੁਛ ਠੀਕ ਆ, ਕੀ ਕੁਛ ਗਲਤ ਹੋ ਰਿਹਾ?
5: ਦੇਖੋ, ਸਿੱਖਾਂ ਲਈ ਚੈਲੇਂਜ ਤੇ ਹਮੇਸ਼ਾ ਹੀ ਰਹੇ। ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਹਰ ਸਿੱਖ ਨੂੰ ਪੜ੍ਹਨਾ ਚਾਹੀਦਾ, ਸਮਝਣਾ ਚਾਹੀਦਾ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ, ਉਹਦੇ ਵਿੱਚ ਇਹ ਵੀ ਹੈਗਾ ਵੀ ਇੱਕ ਵਾਰੀ ਤੇ ਇਹ ਵੀ ਕਹਿਤਾ ਸੀ ਵੀ ਜਿਸਕੇ ਸਿਰ ਪੈ ਹੂੰ ਮੈਂ ਕੇਸ, ਰਹਿਣ ਨਾ ਦੇਵੂੰ ਆਪਣੇ ਦੇਸ਼, ਜਿਹਦੇ ਸਿਰ ਤੇ ਕੇਸ ਸਾਨੂੰ ਬਾਹਰ ਕੱਢ ਦੋ। ਪਰ ਸਿੱਖ ਮੁੱਕੇ ਤੇ ਨਹੀਂ, ਫਿਰ ਅੱਗੇ ਉਭਰ ਕੇ ਆਏ। ਸ੍ਰੀ ਅਕਾਲ ਤਖਤ ਸਾਹਿਬ ਸਿੱਖ ਸ਼ਕਤੀ ਦਾ ਧੁਰਾ, ਬਹੁਤ ਸਾਰੀਆਂ ਤਾਕਤਾਂ ਉਹਨਾਂ ਵੇਲਿਆਂ ਚ ਵੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਵਾ, ਉਹਦਾ ਪ੍ਰਭਾਵ ਆ ਸਿੱਖਾਂ ਤੇ, ਉਹਨੂੰ ਕਿਤੇ ਨਾ ਕਿਤੇ ਸਿੱਖ ਮਨਾਂ ਚੋਂ ਮਨਫੀ ਕਰਨਾ ਚਾਹੁੰਦੀਆਂ। ਪਰ ਇਹ ਗੁਰੂ ਦੀ ਬਖਸ਼ਿਸ਼ ਆ, ਕਿਉਂਕਿ ਇਹ ਗੁਰੂ ਸਾਹਿਬ ਦਾ ਉਸਾਰਿਆ ਤਖਤ ਆ। ਕੋਸ਼ਿਸ਼ਾਂ ਉਦੋਂ ਵੀ ਹੋਈਆਂ, ਅੱਜ ਵੀ ਹੁੰਦੀਆਂ, ਪਰ ਪ੍ਰਭਾਵ ਘੱਟਦਾ ਨਹੀਂ। ਅੱਜ ਦੀ ਤਾਰੀਖ ਦੇ ਵਿੱਚ ਵੀ ਕੋਈ ਮਸਲਾ ਆਵੇ, ਸਾਰੇ ਸਿੱਖਾਂ ਦੀ ਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਹੁੰਦੀ ਆ। ਔਰ ਗੁਰੂ ਸਾਹਿਬ ਉੱਥੇ ਵਰਤਦੇ ਆ, ਬੰਦਾ ਕੋਈ ਹੋਵੇ, ਉੱਥੇ ਸਾਰੇ ਸੇਵਾਦਾਰ ਆ ਪੰਥ ਦੇ। ਬੰਦਾ ਕੋਈ ਹੋਵੇ, ਚਾਹ ਕੇ ਵੀ ਜੇ ਆਖੇ ਵੀ ਮੈਂ ਗੁਰੂ ਨੂੰ ਪਿੱਠ ਦੇ ਲੂੰਗਾ ਤੇ ਦਿੱਤੀ ਨਹੀਂ ਜਾਣੀ, ਕਿਉਂਕਿ ਗੁਰੂ ਸਮਰੱਥ ਆ। ਤੋ ਅਕਾਲ ਤਖਤ ਸਾਹਿਬ ਦੀ ਜਿਹੜੀ ਭੂਮਿਕਾ ਵਾ, 18ਵੀਂ ਸਦੀ ਵਿੱਚ ਵੀ ਉਨੀ ਸਾਰਥਕ ਸੀ, 20ਵੀਂ ਸਦੀ ਚ ਵੀ ਤੇ ਅੱਜ 21ਵੀਂ ਸਦੀ ਦੇ ਵਿੱਚ ਵੀ। ਅੱਜ ਵੀ ਸਿੱਖ ਜਿਹੜੇ ਆ, ਉਹ ਕੋਈ ਮਸਲਾ ਜੇ ਤੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਸੁਨੇਹਾ ਆਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ। ਆਸ਼ਾ, ਮੈਂ ਤੁਹਾਨੂੰ ਤਾਜ਼ਾ ਉਦਾਹਰਣ ਦਿੰਦਾ, ਮੈਂ ਖੁੱਲੇ ਸੁਭਾਅ ਹੋਣ ਕਰਕੇ ਮੈਂ ਹਰ ਇੱਕ ਨੂੰ ਕਹਿ ਦਿੰਦਾ। ਉਹ ਮੇਰੇ ਕਈ ਮਿੱਤਰ ਆ ਤੇ ਇੱਕ ਦੀ ਉਮਰ 42 ਸਾਲ ਆ। ਅਕਾਲ ਤਖਤ ਸਾਹਿਬ ਦੇ ਪ੍ਰਭਾਵ ਦੀ ਗੱਲ ਕਰਦਾ, ਜੇ ਕੋਈ ਆਮ ਉਹ ਮੇਰੇ ਕਰਕੇ ਨਹੀਂ ਆ, ਉਹ ਗੁਰੂ ਦੇ ਤਖ਼ਤ ਕਰਕੇ ਆ। ਪੜ੍ਹੇ ਲਿਖੇ ਮੁੰਡੇ, ਉਹਨਾਂ ਨੂੰ ਮੈਂ ਪੁੱਛਿਆ ਵੀ ਜਵਾਕ, ਕਹਿੰਦਾ ਇੱਕ ਹੀ ਹੈ ਮੇਰਾ ਮਿੱਤਰ। ਮੈਂ ਯਾਰ, ਇਹ ਤਾਂ ਕੌਮੀ ਝੰਡਾ ਨਹੀਂ ਹੁੰਦਾ ਪੂਰਾ। ਚਲੋ, ਥੋੜ੍ਹੇ ਦਿਨ ਪਹਿਲਾਂ ਮੈਨੂੰ ਫੋਨ ਆਇਆ ਵੀ ਸਿੰਘ ਸਾਹਿਬ ਜੀ ਬਚਨ ਪੂਰਾ ਆ ਗਿਆ, ਤੁਸੀਂ ਗੁਰੂ ਅੱਗੇ ਅਰਦਾਸ ਕੀਤੀ, ਮੇਰੇ ਧੀ ਹੋ ਗਈ। ਅੱਛਾ, ਉਹਦੀ ਉਮਰ 42 ਸਾਲ ਆ।

0: ਸਿੱਖ ਕਮਜ਼ੋਰ ਹੋਣਗੇ ਤੇ ਮੁਲਕ ਕਮਜ਼ੋਰ ਹੋਊਗਾ ਇਹ ਇਹਨਾਂ ਨੂੰ ਹਾਕਮਾਂ ਨੂੰ ਵੀ ਪਤਾ ਤੋ ਸਿੱਖ ਤਕੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਕਰਕੇ ਤੋ ਇਸ ਕਰਕੇ ਮੁਲਕ ਦੀ ਅਜ਼ਮਤ ਵੀ ਬਚੀ ਹੋਈ ਆ ਤੋ ਅਕਾਲ ਤਖਤ ਸਾਹਿਬ ਅੱਜ ਵੀ ਪੂਰਾ ਅੱਜ ਤੇ ਹੁਣ ਸਿੱਖ ਵਰਲਡ ਵਾਈਡ ਹੋ ਗਿਆ ਸਾਰੀ ਦੁਨੀਆ ਚ ਪਰ ਕੁਛ ਇੱਕ ਹੁੰਦੇ ਆ ਜਿਨ੍ਹਾਂ ਨੂੰ ਸਮਝ ਨਹੀਂ ਆ ਜਾਂ ਕਈ ਬੰਦੇ ਜਿੱਦ ਕਰ ਜਾਣ ਪਰਤ ਕੇ ਫਿਰ ਅਕਾਲ ਤਖ਼ਤ ਸਾਹਿਬ ਦੀ ਸ਼ਰਨ ਵਿੱਚ ਹੀ ਆਉਣਗੇ ਭੱਜ ਨਹੀਂ ਸਕਦਾ ਇੱਥੋਂ ਕੋਈ ਭੱਜੂਗਾ ਕਿੱਥੇ ਉਹ ਗੁਰੂ ਦਾ ਤਖ਼ਤ ਆ ਤੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਕਦੀ ਖਤਮ ਨਹੀਂ ਹੋਣੀ ਇਹ ਜੁਗੋ ਜੁਗ ਤਖ਼ਤ ਬਾਦ ਇਹ ਸਦਾ ਰਹੂਗਾ
1: ਅੱਛਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਵਾਲਾ ਐਪੀਸੋਡ ਹੋਇਆ ਅਕਾਲੀ ਦਲ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਅਮਿਤ ਸ਼ਾਹ ਨਾਲ ਟੱਚ ਸੀ ਅਮਿਤ ਸ਼ਾਹ ਫੋਨ ਕਰਦੇ ਸੀ ਤੁਹਾਨੂੰ ਕਦੇ ਅਮਿਤ ਸ਼ਾਹ ਦਾ ਫੋਨ ਆਇਆ
0: ਨਹੀਂ ਦੇਖੋ ਮੈਂ ਤੇ ਤੁਸੀਂ ਆਏ ਮੇਰੇ ਕੋਲ ਨਾ ਬੈਠੇ ਖੁੱਲਾ ਓਪਨ ਕੋਈ ਮਿਲ ਲੇ ਉੱਥੇ ਸਕੱਤਰੇ ਅਕਾਲ ਤਖ਼ਤ ਸਾਹਿਬ ਆ ਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆ ਜੇ ਮਿਲ ਸਕਦਾ ਕੋਈ ਵੀ ਪਰ ਮੈਨੂੰ ਕਦੀ ਨਾ ਕਿਸੇ ਦਾ ਫੋਨ ਆਇਆ ਨਾ ਮੇਰੀ ਕੋਈ ਇੱਦਾਂ ਦੀ ਸੋਚ ਆ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਆ ਸਾਡੇ ਚੰਗੇ ਭਾਗ ਆਪਣੇ ਸਾਰਿਆਂ ਦੇ ਤੁਹਾਡੇ ਵੀ ਆ ਵੀ ਆਪਾਂ ਪੰਜਾਬ 'ਚ ਪੈਦਾ ਹੋਏ ਹੋਰ ਵੱਡੇ ਭਾਗ ਵੀ ਸਿੱਖਾਂ 'ਚ ਪੈਦਾ ਹੋਏ ਅਸੀਂ ਸਾਡੇ ਲਈ ਸਿੱਖ ਹਿੱਤ ਪਹਿਲਾਂ ਵਾ ਪਰਸਨਲੀ ਕੋਈ ਕਿਸੇ ਦੇ ਨਾਲ ਅਟੈਚਮੈਂਟ ਕਰ ਜੇ ਨਿੱਜੀ ਕੋਈ ਕਰ ਜੇ ਉਹਦਾ ਪੰਥ ਨੂੰ ਕੀ ਲਾਭ ਆ ਤੋ ਜਿੱਥੇ ਵੀ ਪੰਥਕ ਹਿੱਤ ਨਹੀਂ ਆ ਉੱਥੇ ਆਪਾਂ ਨੂੰ ਬਹੁਤਾ ਲਗਾਵ ਰੱਖਣਾ ਨਹੀਂ ਚਾਹੀਦਾ ਬਾਕੀ ਖੁੱਲ੍ਹੇ ਤੌਰ ਦੇ ਉੱਤੇ ਮੈਂ ਤੇ ਹੁਣ ਅੱਜ ਵੀ ਕੀਰਤਪੁਰ ਸਾਹਿਬ ਹੀ ਤੇ ਉੱਥੇ ਇੱਥੋਂ ਦੇ ਜਿਹੜੇ ਰਾਣਾ ਕੇਪੀ ਇੱਥੋਂ ਦੇ ਉੱਥੇ ਸਾਰੇ ਸੰਗਤਾਂ ਦੇ ਵਿੱਚ ਖੁੱਲ੍ਹੇ ਮਿਲੇ ਦੂਜੇ ਵੀ ਮਿਲਦੇ ਆ ਤੋ ਕੋਈ ਮਸਲਾ ਨਹੀਂ ਆ ਸਾਡੇ ਲਈ ਦੂਜਾ ਹੀ ਕੋਈ ਨਹੀਂ ਆ ਦੁਸ਼ਮਣੀ ਕੋਈ ਨਹੀਂ ਵੈਰ ਕਿਸੇ ਨਾਲ ਕੋਈ ਨਹੀਂ ਬੇਗਾਨਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਘ ਹਮਕੋ ਬਨਹਾਈ ਪਰ ਸਾਡੀ ਕੌਮ ਲਈ ਕੀ ਠੀਕ ਆ ਉਹ ਸਾਨੂੰ ਜ਼ਰੂਰ ਵੇਖਣਾ ਚਾਹੀਦਾ
1: ਇਹ ਵੀ ਇਲਜ਼ਾਮ ਲੱਗਿਆ ਗਿਆਨੀ ਹਰਪ੍ਰੀਤ ਸਿੰਘ ਤੇ ਕਿ ਗਿਆਨੀ ਹਰਪ੍ਰੀਤ ਸਿੰਘ ਏਜੰਸੀਆਂ ਨਾਲ ਟੱਚ ਰਹੇ ਨੇ ਤੁਹਾਨੂੰ ਕੋਈ ਏਜੰਸੀ ਅਪਰੋਚ ਕਰਦੀ ਹੈ
0: ਦੇਖੋ ਤੇ ਬੰਦੇ ਤੇ ਨਿਰਭਰ ਆ ਨਾ ਆ ਵੀ ਜਾਣ ਤੇ ਜਿੱਥੇ ਆਪਣੇ ਅੰਦਰ ਹੈ ਹੀ ਪੰਥ ਆ ਤੋ ਕੀ ਕਰ ਲੈਣਗੇ ਦੋ ਗੱਲਾਂ ਹਰ ਸਿੱਖ ਨੂੰ ਚੇਤੇ ਰੱਖਣੀਆਂ ਚਾਹੀਦੀਆਂ ਗੁਰੂ ਗ੍ਰੰਥ ਦੇ ਤੇ ਗੁਰੂ ਪੰਥ ਦੇ ਉਲਟ ਕਦੀ ਨਹੀਂ ਚੱਲਣਾ ਉਹ ਸਾਡੇ ਲਈ ਅਹਿਮ ਆ ਬਾਕੀ ਗੁਰੂ ਤੋਂ ਵੱਡਾ ਕੋਈ ਨਹੀਂ ਆ ਬੰਦੇ ਆ ਏਜੰਸੀਆਂ ਕੀ ਹੁੰਦੀਆਂ ਬੰਦੇ ਹੀ ਆ ਇਹ ਫੇਲ ਵੀ ਦਿੰਦੇ ਆ ਪਰ ਰੱਬ ਤੇ ਗੁਰੂ ਉਹ ਸਰਬ ਕਲਾ ਸਮਰੱਥ ਆ ਤੇ ਸਾਨੂੰ ਉਹਦੇ ਤੇ ਭਰੋਸਾ ਰੱਖਣਾ ਚਾਹੀਦਾ ਇਹਨਾਂ ਤੇ ਬਹੁਤੀ ਟੇਕ ਰੱਖਣ ਦੀ ਲੋੜ ਨਹੀਂ
1: ਨਹੀਂ ਪਰ ਮਸਲਾ ਟਿਕਦਾ ਨਹੀਂ ਮੈਂ ਤਾਂ ਵੈਸੇ ਪੁੱਛ ਰਿਹਾ ਤੁਹਾਨੂੰ ਕਿ ਇਹ ਕੋਸ਼ਿਸ਼ਾਂ ਹੁੰਦੀਆਂ ਨੇ ਜਾਂ ਉਹਨਾਂ ਨੂੰ ਹੀ ਹੁੰਦੀਆਂ ਨੇ ਜਿਹੜਾ ਬੰਦਾ ਚਾਹੁੰਦਾ ਹੈਗਾ
0: ਆਪਣੇ ਨਾਲ
1: ਕੋਸ਼ਿਸ਼ ਕਰ ਰਿਹਾ ਤੁਹਾਨੂੂੰ ਕਿਸੇ ਨੇ ਸੰਪਰਕ ਕੀਤਾ ਕਦੇ
0: ਨਹੀਂ ਨਹੀਂ ਕਦੇ ਕੋਈ ਨਹੀਂ ਹੋਇਆ ਹਾਂ ਉੱਪਰਲੀ ਸਕੱਤਰੇਤ ਵਿੱਚ ਇੰਨੀ ਸੰਗਤ ਮਿਲਣ ਆਉਂਦੀ ਆ ਉੱਥੇ ਕੋਈ ਵੀ ਮਿਲਣਾ ਜੇ ਖੁੱਲ੍ਹੇ 'ਚ ਤੋ ਆਪਾਂ ਕਿਸੇ ਨੂੰ ਰੋਕਦੇ ਥੋੜ੍ਹਾ ਪਰ ਜੇ ਤੁਸੀਂ ਕਹੋ ਵੀ ਕੋਈ ਝੰਡੇ ਦੇ ਤਹਿਤ ਆ ਜੇ ਤੁਸੀਂ ਉਹਨੂੰ ਮਿਲੋ ਨਾ ਮੈਨੂੰ ਕਦੀ ਕਿਸੇ ਨੇ ਪਹੁੰਚ ਕੀਤੀ ਹੈ ਨਾ ਮੈਂ ਕਿਸੇ ਨੂੰ ਮਿਲਿਆ
1: ਆਪਾਂ ਗੱਲ ਕਰ ਰਹੇ ਸੀਗੇ ਪੁਰਾਤਨ ਸਮੇਂ ਦੀ ਪੁਰਾਤਨ ਸਮੇਂ 'ਚ ਸਰਬੱਤ ਖਾਲਸਾ ਸਭ ਤੋਂ ਵੱਡੀ ਗੱਲ ਸੀਗੀ ਤੁਸੀਂ ਚਾਹੁੰਦੇ ਹੋ ਕਿ ਸਰਬੱਤ ਖਾਲਸਾ ਪੁਨਰ ਸੁਰਜੀਤ ਹੋਣਾ ਚਾਹੀਦਾ ਹੈਗਾ ਕਦੇ ਆਉਣ ਵਾਲੇ ਸਮੇਂ 'ਚ
0: ਜਦੋਂ ਸਿੱਖ ਤਾਕਤਵਰ ਹੋਣਗੇ ਉਦੋਂ ਸਿੱਖ ਕਿਤੇ ਵਿਚਾਰਾਂ ਕਰ ਸਕਦੇ ਅੱਜ ਦੀ ਤਾਰੀਖ ਦੇ ਵਿੱਚ ਤੁਸੀਂ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ
1: ਪਰ ਸਰਬੱਤ ਖਾਲਸੇ ਤਾਂ ਉਹ ਦੌਰ 'ਚ ਵੀ ਹੋਏ ਜਦੋਂ ਸਿੱਖ ਜੰਗਲਾਂ ਸੀਗੇ ਜਦੋਂ ਸਿੱਖ ਲੜ ਰਹੇ ਸੀਗੇ ਉਸ ਦੌਰ 'ਚ ਵੀ ਹੁੰਦੇ ਰਹੇ ਹੈਗੇ ਅੱਜ ਤਾਂ ਨਹੀਂ ਹੋਏ
0: ਸਰਬੱਤ ਖਾਲਸੇ ਤਾਂ ਹੁਣ ਵੀ ਹੋਏ ਨੇ ਮਤਲਬ ਇਹ ਕੋਈ ਕੱਲ੍ਹ ਦੇ 15 'ਚ ਹੋਇਆ ਮਤਲਬ ਇਹ ਥੋੜ੍ਹਾ ਫਿਰ ਨਹੀਂ ਹੋਇਆ ਪਰ ਮੈਂ ਇਹ ਕਹਿ ਰਿਹਾ ਵਾਂ ਕਿ ਜਿਹੜੇ ਸਿੱਟੇ ਕੱਢਣੇ ਉਹਦੇ 'ਚੋਂ ਉਹ ਸਿੱਟੇ ਉੱਦਣ ਨਿਕਲਣਗੇ ਜਿੱਦਣ ਤੁਸੀਂ ਪਾਵਰ 'ਚ ਹੋਵੋਗੇ ਸਿੱਟੇ ਨਹੀਂ ਨਿਕਲਦੇ ਜੋ ਤੁਸੀਂ ਚਾਹੁੰਦੇ ਹੁੰਦੇ ਆ ਅੱਛਾ ਜਿਹੜਾ ਸਰਬੱਤ ਖਾਲਸਾ ਆਇਆ ਉਹਨਾਂ 'ਚੋਂ ਇੱਕ ਜਹੇਦਾਰ ਸਾਹਿਬ ਅਸਤੀਫਾ ਦੇ ਕੇ ਮੈਨੂੰ ਲੱਗਦਾ ਹਰਿਆਣੇ ਵਾਲੇ ਉਹ ਜਹੇਦਾਰ ਬਣੇ ਪਰ ਉਹ 'ਚੋਂ ਪਕੜਿਆ ਕੀ ਆ ਇਹ ਠੀਕ ਆ ਕੌਮ ਦੀਆਂ ਭਾਵਨਾਵਾਂ ਗਲਤ ਨਹੀਂ ਹੈ ਉੱਥੇ ਕੌਮ ਦੀਆਂ ਭਾਵਨਾਵਾਂ ਸੱਚੀਆਂ ਸੁੱਚੀਆਂ ਪਰ ਜਿਹੜੀ ਤੁਸੀਂ ਗੱਲ ਸ਼ੁਰੂ 'ਚ ਕੀਤੀ ਮੈਨੂੰ ਤਾਂ ਉਹ ਹੀ ਲੱਗਦਾ ਹੁੰਦਾ ਹਰ ਥਾਂ 'ਤੇ
1: ਤੁਹਾਨੂੰ ਇਹ ਲੱਗਦਾ ਕਿ ਜਿਹੜੇ ਬਰਗਾੜੀ ਮੋਰਚੇ ਦੇ ਟਾਈਮ ਜਾਂ ਬਰਗਾੜੀ ਤੋਂ ਪਹਿਲਾਂ ਜੋ ਇੰਸੀਡੈਂਟ ਹੋਏ ਉਹ ਅਕਾਲੀ ਦਲ ਸਹੀ ਤਰੀਕੇ ਨਾਲ ਹੈਂਡਲ ਨਹੀਂ ਕਰ ਸਕਿਆ ਜਾਂ ਤੁਹਾਨੂੰ ਲੱਗਦਾ ਸਹੀ ਤਰੀਕੇ ਨਾਲ ਹੈਂਡਲ ਹੋਏ ਕਿਉਂਕਿ ਉਸੇ ਦੌਰ ਸਰਬੱਤ ਖਾਲਸਾ ਹੋਇਆ ਤੁਸੀਂ ਕਿਹਾ ਭਾਵਨਾਵਾਂ ਠੀਕ ਸੀਗੀਆਂ ਲੋਕਾਂ ਦੀਆਂ
0: ਦੇਖੋ ਕੋਈ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਦਬ ਨੂੰ ਘਟਾਉਣ ਲਈ ਨਹੀਂ ਸੋਚ ਸਕਦਾ

0: ਖਾਸ ਕਰਕੇ ਜਿਨ੍ਹਾਂ ਦੇ ਘਰਾਂ 'ਚ ਹਮੇਸ਼ਾ ਅਖੰਡ ਪਾਠ ਹੋਵੇ ਪਾਠ ਹੋਵੇ ਇਹ ਜ਼ਰੂਰ ਸਮਝਣ ਦੀ ਲੋੜ ਆ ਵੀ ਇਹ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਇਹਦੇ ਪਿੱਛੇ ਕੌਣ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਜਿਸ ਤਰੀਕੇ ਨਾਲ ਮਿੱਥ ਕੇ ਬੇਅਦਬੀਆਂ ਕੀਤੀਆਂ ਗਈਆਂ ਔਰ ਉਦੋਂ ਤੋਂ ਸ਼ੁਰੂ ਹੋ ਗਏ ਅੱਜ ਤੱਕ ਰੁਕੀਆਂ ਨਹੀਂ ਗੱਲ 15 ਤੋਂ ਲੈ ਕੇ 26 'ਚ ਪਹੁੰਚ ਗਏ ਆਪਾਂ 2022 ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਇੱਕ ਬੰਦਾ ਆਉਂਦਾ ਜੰਗਲਾ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਅੰਦਰ ਚਲੋ ਗੁਰੂ ਘਰ ਦੇ ਜਿਹੜੇ ਸੇਵਾਦਾਰ ਬੜੇ ਸੁਚੇਤ ਸੀ ਉਹਨਾਂ ਨੇ ਦਬੋਚ ਲਿਆ ਫਿਰ ਸੰਗਤ ਨੇ ਜੋ ਵੀ ਆਪਣੇ ਤਰੀਕੇ ਨਾਲ ਉਹਨੂੰ ਵੇਖਿਆ ਉਹ ਬੰਦਾ ਜਿਹੜਾ ਆਇਆ ਉਹ ਕਿਤੇ ਚੱਲ ਕੇ ਆਇਆ ਇਹ ਕਿੰਨੇ ਵੇਖਣਾ ਕਿੱਥੋਂ ਚੱਲ ਕੇ ਆਇਆ ਸਰਕਾਰਾਂ ਨੇ ਅਤੇ ਏਜੰਸੀਆਂ ਨੇ ਅੱਜ ਤੱਕ ਇਹ ਸਾਹਮਣੇ ਆਇਆ ਵੀ ਉਹ ਬੰਦਾ ਕਿੱਥੋਂ ਆਇਆ ਹੈ ਉਹਦੇ ਪਿੱਛੇ ਕੌਣ ਸੀ ਫਿਰ ਹਰ ਬੰਦੇ ਦਾ DNA ਹੋ ਜਾਵੇ ਤਾਂ ਉਹਦਾ ਪਤਾ ਲੱਗ ਜਾਂਦਾ ਉਹ ਬੰਦੇ ਦਾ DNA ਹੋਇਆ ਅਜੇ ਕਿ ਸਿੱਖ ਸੰਸਥਾਵਾਂ ਨੇ ਕਿਹਾ ਸਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ DNA ਕਰਾਓ ਹੋਇਆ DNA ਨਹੀਂ ਹੋਇਆ ਕਿਉਂ ਨਹੀਂ ਹੋਇਆ ਜੇ DNA ਹੁੰਦਾ ਤਾਂ ਬੇਅਦਬੀਆਂ ਦੇ ਮਗਰ ਮਾਸਟਰ ਮਾਈਂਡ ਲੋਕ ਕੌਣ ਆ ਸ਼ਾਇਦ ਪਤਾ ਲੱਗ ਜਾਂਦਾ ਤੋ ਬੇਅਦਬੀਆਂ 15 ਤੋਂ ਸ਼ੁਰੂ ਹੋ ਕੇ 26 ਤੱਕ ਆ ਰਹੀਆਂ ਕਈ ਮਿੱਥ ਕੇ ਕਰ ਰਹੇ ਆ ਇਹਦੇ ਪਿੱਛੇ ਕੌਣ ਵਾ ਇਹ ਗੱਲ ਸਰਕਾਰਾਂ ਨੂੰ ਸਾਹਮਣੇ ਲਿਆਉਣੀ ਚਾਹੀਦੀ ਆ ਹਾਂ ਸਮੇਂ ਸਮੇਂ ਦੇ ਉੱਤੇ ਪੰਥ ਆਪਣੇ ਤਰੀਕੇ ਨਾਲ ਵੀ ਉਹਨੂੰ ਵੇਖ ਲੈਂਦਾ ਰਿਹਾ ਫਿਰ ਕੀ ਕਰਨ ਪਰ ਅਸਲ ਪਿੱਛੇ ਕੌਣ ਵਾ ਸੂਤਰਧਾਰ ਕੌਣ ਆ ਉਹਨਾਂ ਦੀ ਮਨਸ਼ਾ ਕੀ ਆ 15 ਤੋਂ ਲੈ ਕੇ ਅੱਜ ਤੱਕ ਵੀ ਉਹ ਕੰਮ ਤੇ ਜਿਹੜਾ ਵੇਖੋ ਜਿਹੜੇ ਕਹਿੰਦੇ ਸਾਨੂੰ ਕੀੜੀ ਚੱਲਦੀ ਵੀ ਦਿਖਦੀ ਆ ਤੇ ਉਹ ਏਡੇ ਵੱਡਾ ਕੁਛ ਹੋ ਗਿਆ ਵਾ ਉਹ ਲੱਭਦੇ ਕਿਉਂ ਨਹੀਂ ਆ ਤੋ ਜ਼ਿੰਮੇਵਾਰੀ ਉਹਨਾਂ ਦੀ ਹੈ ਜਿਹੜੇ ਜ਼ਿੰਮੇਵਾਰ ਹੈਗੇ ਆ ਜਿਨ੍ਹਾਂ ਦੇ ਕੋਲ ਤਾਕਤ ਆ ਏਜੰਸੀਆਂ ਵਾ
1: ਇਲਜ਼ਾਮ ਡੇਰਾ ਸਿਰਸਾ ਤੇ ਲੱਗੇ ਸੀ ਉਦੋਂ
0: ਇਲਜ਼ਾਮ ਹੀ ਥੋੜਾ ਲੱਗੇ ਉਹ ਤੇ ਮਤਲਬ ਪ੍ਰੂਫ ਹੀ ਹੋ ਗਏ ਕੱਲੇ ਇਲਜ਼ਾਮ ਥੋੜਾ ਪਰ ਜੱਗੋ ਤੇਰ ਵੀ ਵੇਖੋ ਬੇਅਦਬੀਆਂ ਦੇ ਇਨਸਾਫ਼ ਦੀ ਗੱਲ ਤੇ ਦੋ ਸਰਕਾਰਾਂ ਆਈਆਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਫਿਰ
1: ਕੇਜਰੀਵਾਲ ਦੀ
0: ਤੁਸੀਂ ਕੇਜਰੀਵਾਲ ਦੀ ਕਹਿਤਾ ਸਿੱਧੀ ਤੁਸੀਂ ਠੀਕ ਹੀ ਕਹਿ ਰਹੇ ਹੋ ਅੱਛਾ ਇਹਦੀ ਆ ਗਈ ਉਹ ਜਿਹੜੇ ਦੋਸ਼ੀ ਆ ਜਿੱਦਾਂ ਕਈਆਂ ਨੇ ਨਾਂ ਲਿਆ ਬਿੱਟੂ ਨੇ ਨਾਂ ਲਿਆ ਸੀ ਨਾ ਵੀ ਇਹਦਾ ਆਪਣੇ ਸੌਦਾ ਸਾਹਿਬ ਦਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਉਹਨੂੰ ਇੱਥੇ ਇੱਕ ਵਾਰੀ ਲਿਆਂਦਾ ਉਹਦਾ ਚਲਾਨ ਪੇਸ਼ ਕੀਤਾ ਇੱਥੇ ਭੱਜਦੇ ਕਿਉਂ ਆ ਜੇ ਦੋਸ਼ੀਆਂ ਦੀ ਤਹਿ ਤੱਕ ਜਾਣਾ ਸੀ ਫਿਰ ਇੱਧਰ ਤਾਂ ਤੁਰਨਾ ਹੀ ਪੈਣਾ ਹੈ ਮੌੜ ਕਾਂਡ ਹੋਇਆ 7 ਬੰਦੇ ਮਰੇ ਕੁਛ ਸਿੱਖ ਹੀ ਕੁਛ ਗੈਰ ਸਿੱਖ ਹੀ ਪਰ ਚਲੋ ਸਾਰੇ ਰੱਬ ਦੇ ਬੰਦੇ ਆ ਉੱਥੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਨੇੜਲੇ ਪਿੰਡ ਤੋਂ ਆਇਆ ਮੈਂ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ ਮੈਨੂੰ ਬੜਾ ਦੁੱਖ ਹੋਇਆ ਮੈਂ ਭਾਵੁਕ ਵੀ ਆਇਆ ਉਹ ਬੈਕ ਲੈ ਗਿਆ ਮੇਰੇ ਕੋਲ ਬੱਚੇ ਦਾ ਉਹ ਪਿੰਡ ਤੋਂ ਉਹਨਾਂ ਨੇ ਉੱਥੇ ਤਾਂ ਲਿਆਂਦਾ ਵੀ ਸ਼ਹਿਰ ਪੜ੍ਹਾਈ ਵਧੀਆ ਜਿਵੇਂ ਆਪਣੇ ਲੋਕਾਂ ਦੀ ਸੋਚ ਹੁੰਦੀ ਉਹ ਵੀ ਕਿਤੇ ਖੇਡਦਾ ਖੂਡਦਾ ਉੱਧਰ ਚਲ ਗਿਆ ਜਿੱਦਾਂ ਰੈਲੀ ਸੀ ਤਾਂ ਬੱਚਾ ਚੜ੍ਹਾਈ ਕਰ ਗਿਆ ਉਹ ਬੱਚੇ ਦਾ ਬੈਗ ਵੇਖ ਕੇ ਰੋਜ਼ ਰੋਂਦੇ ਆ ਉਹ ਜਿਹੜੇ ਜਾਂਚ ਪੜਤਾਲ ਆਈਆਂ ਸਿੱਟ ਬਣੀ ਉਹਨਾਂ ਨੇ ਸਾਰੀਆਂ ਤਾਰਾਂ ਕਿੱਥੇ ਜੋੜੀਆਂ ਡੇਰੇ ਨਾਲ ਉਹ ਡੇਰੇ ਦੇ ਵਿੱਚ ਉਹ ਜਿਹੜੇ ਕਾਂਡ ਦੇ ਦੋਸ਼ੀ ਆ ਕਾਂਗਰਸ ਵੀ ਲੰਘ ਗਈ ਅਤੇ ਆ ਝਾੜੂ ਵਾਲੇ ਵੀ ਜਾਣ ਵਾਲੇ ਆ ਉਹ ਦੋਸ਼ੀ ਫੜ ਕੇ ਲਿਆਏ ਸਾਹਮਣੇ ਕਿਉਂ ਨਹੀਂ ਲਿਆਏ ਜੇ ਕਾਨੂੰਨ ਸਾਰਿਆਂ ਲਈ ਬਰਾਬਰ ਆ ਤਾਂ ਉਹ 7 ਬੰਦੇ ਜਿਹੜੇ ਮਰੇ ਬਲਾਸਟ ਹੋਇਆ ਉਹਨੂੰ ਅੱਤਵਾਦੀ ਆਪਾਂ ਹਮਲਾ ਮੰਨਦੇ ਹਾਂ ਉਹ ਟੈਰੋਰਿਸਟ ਅਟੈਕ ਆ
1: ਪਰ 15 ਤੋਂ 17 ਤੱਕ ਅਕਾਲੀ ਦਲ ਦੀ ਸਰਕਾਰ ਵੀ ਸੀ ਉਹਨਾਂ ਲਈ ਤਾਂ ਬਹੁਤ ਵੱਡਾ ਚੈਲੰਜ ਸੀ ਕਿ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਉਹਨਾਂ ਤੇ ਸਭ ਤੋਂ ਵੱਡਾ ਲੱਗ ਰਿਹਾ ਸੀ
0: ਮੈਂ ਕਹਿੰਦਾ ਜੀ ਭਾਵੇਂ
1: ਉਸੇ ਦੌਰ 'ਚ ਡੇਰੇ ਸਿਰਸੇ ਵਾਲੇ ਨੂੰ ਮਾਫ਼ੀ ਵੀ ਮਿਲੀ ਇਸ਼ਤਿਹਾਰ ਵੀ ਛਪੇ ਉਹਦੇ 'ਤੇ ਬਹੁਤ ਵੱਡੇ ਸਵਾਲ ਖੜ੍ਹੇ ਹੁੰਦੇ ਆ
0: ਮਾਫ਼ੀ ਮਿਲੀ ਅਤੇ ਫਿਰ ਵਾਪਸ ਵੀ ਲੈਣੀ ਪਈ ਜਦੋਂ ਕੋਈ ਗਲਤ ਹੋਊਗਾ ਤਾਂ ਉਹਨੂੰ ਸਹਿਣ ਕੌਣ ਕਰਦਾ ਖਿਮਾ ਜਾਜਨਾ ਉਹਦੀ ਇਹਨਾਂ ਨੇ ਪ੍ਰਵਾਨ ਕੀਤੀ ਵਾਪਸ ਵੀ ਤਾਂ ਲੈਣੀ ਪਈ ਨਾ ਪੰਥ ਨੇ ਪ੍ਰਵਾਨ ਨਹੀਂ ਕੀਤੀ ਉਹ ਗਲਤ ਇਹਨੂੰ ਤਾਂ ਗਲਤ ਹੀ ਕਹਿਣਾ ਹੁੰਦਾ ਆਪਾਂ ਪਰ ਜਿਹੜਾ ਮੌੜ ਕਾਂਡ 17 ਦੇ ਹੁੰਦਾ ਉਦੋਂ ਇੱਥੇ ਚੋਣ ਜਾਬਤਾ ਲੱਗਾ ਹੈ ਉਹ ਤੋਂ ਬਾਅਦ ਦੋ ਸਰਕਾਰਾਂ ਆ ਗਈਆਂ
1: ਚੋਣਾਂ ਦੇ ਦਿਨਾਂ 'ਚ ਹੋਇਆ ਉਹ
0: ਚੋਣਾਂ ਦੇ ਦਿਨਾਂ 'ਚ ਹੁਣ 7 ਬੰਦੇ ਮਰੇ ਸਾਡੇ ਪੰਜਾਬ ਦੇ ਅਤੇ ਦੋਸ਼ੀ ਕੌਣ ਆ ਉਹਦਾ ਲੱਭਿਆ ਕਿਉਂ ਨਹੀਂ ਕੀ ਉਹਨਾਂ ਲਈ ਕਾਨੂੰਨ ਨਹੀਂ ਹੈਗਾ ਤੋ ਇਹ ਜਿਹੜੀਆਂ ਚੀਜ਼ਾਂ ਵਾ ਇਹ ਤਾਂ ਸਿੱਖਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਜਦੋਂ ਆਪਣੀ ਗੱਲ ਆਉਂਦੀ ਆ ਨਾ ਜਾਂ ਪੰਜਾਬੀਆਂ ਦੀ ਅਤੇ ਉਦੋਂ ਜਿਹੜੀ ਅਣਗਹਿਲੀ ਕਿਉਂ ਫਿਰ ਵਰਤੀ ਜਾਂਦੀ ਅਤੇ ਦੋਸ਼ੀ ਕਿਉਂ ਨਹੀਂ ਲਿਆਂਦੇ ਜਾਂਦੇ ਬੇਅਦਬੀਆਂ ਦੇ ਮਗਰ ਕੌਣ ਆ ਬਿਲਕੁਲ ਸੱਚ ਸਾਹਮਣੇ ਆਉਣਾ ਚਾਹੀਦਾ
1: ਅੱਛਾ ਡੇਰਾ ਸਿਰਸਾ ਨੂੰ ਲੈ ਕੇ ਕਿਉਂਕਿ ਮਾਲਵੇ 'ਚ ਡੇਰੇ ਦਾ ਬਹੁਤ ਪ੍ਰਭਾਵ ਆ ਅਕਾਲ ਤਖ਼ਤ

0: ਆਪ ਦੇ ਉੱਤੋਂ ਕਿਹਾ ਗਿਆ ਕਿ ਬਹੁਤ ਸਾਰਾ ਕੁਝ ਉਹਨਾਂ ਦਾ ਬਾਈਕਾਟ ਟਾਈਪ ਕੀਤਾ ਗਿਆ, ਕਿਹਾ ਗਿਆ ਕਿ ਇਹਨਾਂ ਨੂੰ ਬੀੜ ਵੀ ਨਾ ਦਿੱਤੀ ਜਾਵੇ। ਉਸ ਤੋਂ ਬਾਅਦ ਡੇਰੇ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਪਹਿਲਾਂ ਵੀ ਜਾਂਦੇ ਸੀ, ਖੈਰ ਮੈਨੂੰ ਲੱਗਦਾ ਦਲਿਤ ਕਮਿਊਨਿਟੀ 'ਚੋਂ ਕੁਛ ਲੋਕ ਹੋਰ ਵੀ ਉਹਨਾਂ ਵੱਲ ਟਿਲਟ ਹੋਏ। ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਆਪਾਂ ਨੂੰ ਤਾਂ ਸਮਾਉਣਾ ਚਾਹੀਦਾ ਸਾਰਾ ਕੁਛ? ਉਸ ਤਰ੍ਹਾਂ ਦੇ ਫੈਸਲੇ ਅਗਰ ਮੰਨ ਲਓ ਉਹਨਾਂ ਦੀ ਪੋਲਿਟਿਕਸ ਤਾਂ ਹੈਗੀ ਆ ਡੇਰੇ ਵਾਲਿਆਂ ਦੀ, ਤਾਂ ਆਪਦੇ ਨਾਲ ਜੋੜਨਾ ਅਕਾਲ ਤਖ਼ਤ ਸਾਹਿਬ ਦੀ ਜਾਂ ਸਾਡੀਆਂ ਸਿੱਖ ਸੰਸਥਾਵਾਂ ਦੀ, ਅਤੇ ਵੱਧ ਤੋਂ ਵੱਧ ਸਿੱਖੀ ਨਾਲ ਲੋਕ ਜੁੜਨ, ਔਰ ਸਾਡੇ ਹੀ ਲੋਕ ਨੇ ਉਹ ਤਾਂ। ਤਾਂ ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਮੈਂ ਦੇਖਦਾ ਉਦੋਂ ਬਾਅਦ ਮਾਲਵੇ 'ਚ ਚਰਚ ਵੀ ਕ੍ਰਿਸਚੈਨਿਟੀ ਵੀ ਆਈ ਆ ਜੀ 'ਚ, ਕ੍ਰਿਸਚਨ ਵੀ ਬਹੁਤ ਸਾਰੇ ਲੋਕ ਤੁਹਾਨੂੰ ਪਤਾ ਮਾਝੇ 'ਚ ਵੀ ਹੋ ਰਹੇ ਨੇ, ਸਿੱਖਾਂ 'ਚੋਂ ਖਾਸ ਤੌਰ 'ਤੇ ਦਲਿਤ ਭਰਾਵਾਂ 'ਚੋਂ ਜ਼ਿਆਦਾ ਹੋ ਰਹੇ ਨੇ। ਮੈਂ ਨਹੀਂ ਕਹਿੰਦਾ ਹੋਰਾਂ 'ਚੋਂ ਨਹੀਂ ਹੋ ਰਹੇ।
1: ਦੇਖੋ, ਯਤਨਾਂ ਦੀ ਲੋੜ ਆ, ਆਪਾਂ ਸਾਰੇ ਮਿਲ ਕੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਯਤਨ ਕਰੀਏ। ਸਭ ਤੋਂ ਵੱਡੀ ਲੋੜ ਆ ਜਿਹੜੀ ਜਿੱਥੇ ਜਿੱਥੇ ਆ ਲਾਲਚ ਬੱਸ ਦੂਜੇ ਪਾਸੇ ਜਾਣ ਦੀ ਗੱਲ ਆ, ਕੋਈ ਡੇਰਿਆਂ 'ਚ ਜਾਂਦਾ ਵਾ, ਕੋਈ ਤੁਸੀਂ ਦੂਜੇ ਪਾਸੇ ਦੀ ਗੱਲ ਕਰਦੇ ਹਾਂ, ਹਰ 30 ਕਿਲੋਮੀਟਰ 'ਤੇ ਸਾਡਾ ਇੱਕ ਸਕੂਲ ਚਾਹੀਦਾ, ਜਿੱਥੇ ਸਾਡੇ ਗਰੀਬ ਜ਼ਰੂਰਤਮੰਦਾਂ ਨੂੰ ਬਹੁਤ ਸਾਰੀ ਛੋਟ ਵੀ ਹੋਵੇ। ਆਰੇ ਪੰਥ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ, ਔਰ ਮੈਂ ਇਹਦੇ ਲਈ ਯਤਨ ਕਰ ਰਿਹਾ। ਮੈਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਕਹਿੰਦਾ ਵੀ, ਕੁਛ ਤਿਆਰ ਵੀ ਹੋਈਆਂ, ਆਪਾਂ ਨੂੰ ਗਰਾਊਂਡ 'ਤੇ ਆਣ ਕੇ ਕੁਛ ਕਰਨਾ ਪਊ, ਗੱਲਾਂ ਨਾਲ ਨਹੀਂ ਬਣੂਗਾ। ਜਿਹੜੇ ਸਾਡੇ ਪ੍ਰਚਾਰਕ ਵੀ ਆ ਜਾਂ ਜਿੰਨੇ ਵੀ ਜ਼ਿੰਮੇਵਾਰ ਵਾ, ਇਹਨਾਂ ਨੂੰ ਆਪਣੀਆਂ ਨਿੱਜੀ ਛੱਡ ਕੇ ਗੱਲਾਂ ਬਾਤਾਂ ਡੱਟ ਜਾਣਾ ਚਾਹੀਦਾ। ਆਪਾਂ ਤਾਂ ਉਹ ਕੌਮ ਆ ਜਦੋਂ 1873 'ਚ ਅੰਮ੍ਰਿਤਸਰ ਦੇ 4-5 ਬੱਚਿਆਂ ਨੇ ਐਲਾਨ ਕਰਤਾ ਸੀ ਵੀ ਅਸੀਂ ਸਿੱਖੀ ਛੱਡ ਰਹੇ ਹਾਂ, ਅਤੇ ਉਹਨਾਂ ਵੱਲ ਜਾ ਰਹੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ। ਸਿੰਘ ਸਭਾ ਖੜੀ ਹੋ ਗਈ, ਸਿੰਘ ਸਭਾ ਨੇ ਬੜੇ ਉਤਸ਼ਾਹ ਦੇ ਨਾਲ ਕੰਮ ਕੀਤਾ। ਪ੍ਰੋਫੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਜਵਾਹਰ ਸਿੰਘ ਜੀ, ਆਪਣੇ ਠਾਕੁਰ ਸਿੰਘ ਜੀ ਸੰਧਾਲੀਆ, ਹੋਰ ਜਿਤਨੇ ਵੀ ਹੈਗੇ, ਉਹ ਤੋਂ ਬਾਅਦ ਵੇਖੋ ਬਦਲਾਅ ਕਿੰਨਾ ਆਇਆ। ਤੋ ਚੱਲਣ ਦੀ ਲੋੜ ਆ, ਜੇ ਆਪਾਂ ਚੱਲੀਏ, ਸਿੱਖੀ ਸਮਝਾਈਏ ਸਾਰਿਆਂ ਨੂੰ। ਸਿੱਖੀ ਤਾਂ ਬੜੀ ਖੁੱਲ੍ਹ ਦਿੱਲੀ ਆ, ਸਿੱਖੀ ਦੇ ਵਿੱਚ ਕੋਈ ਤੰਗ ਦਿੱਲੀ ਤਾਂ ਹੈ ਹੀ ਨਹੀਂ। ਇੱਥੇ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਏ, ਇਹ ਬਿਰਧ ਸਵਾਮੀ ਸੰਦਾ, ਜਿਹੜਾ ਆ ਗਿਆ ਸ਼ਰਨ ਉਹਨੂੰ ਲਾ ਲਓ। ਸਿੱਖ ਤਾਂ ਹੁਣ ਪੂਰੀ ਦੁਨੀਆਂ ਦੇ ਵਿੱਚ ਵੇਖੋ ਪਛਾਣ ਹੀ ਇਹ ਬਣ ਗਈ ਆ ਵੀ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਸਿੱਖ ਪਹੁੰਚਦਾ। ਤੋ ਆਪਾਂ ਨੂੰ ਇਹੋ ਪਹੁੰਚ ਅਪਣਾ ਕੇ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ, ਫਿਰ ਇਹ ਕੰਮ ਰੁਕ ਜੂਗਾ।
0: ਕੀ ਕੋਈ ਨਵੀਂ ਸਿੰਘ ਸਭਾ ਲਹਿਰ ਦੀ ਲੋੜ ਆ?
1: ਦੇਖੋ, ਸਿੰਘ ਸਭਾ ਤਾਂ ਕਦੀ ਖਤਮ ਹੀ ਨਹੀਂ ਹੋਈ, ਅੱਜ ਵੀ ਆ, ਜਾਂ ਜਿੰਨੀਆਂ ਵੀ ਸਾਡੀਆਂ ਸਿੱਖ ਸੰਸਥਾਵਾਂ ਵਾ, ਇਹ ਪ੍ਰਚਾਰ ਪ੍ਰਸਾਰ ਸਿਰਫ ਸੰਗਠਿਤ ਪ੍ਰਚਾਰ ਪ੍ਰਸਾਰ ਕਰਨ ਦੀ ਲੋੜ ਆ। ਇਲਾਕੇ ਮੰਨ ਲਈਏ ਕਿੱਥੇ ਕਿੰਨੇ ਕੰਮ ਕਰਨਾ, ਕੀ ਕਰਨਾ, ਸਕੂਲਾਂ ਤੱਕ ਪਹੁੰਚ ਕਰਨ ਦੀ ਲੋੜ ਆ, ਫਿਰ ਹਰ ਘਰ 'ਚ ਜਾਣ ਦੀ ਲੋੜ ਆ। ਦੇਖੋ, ਤੁਸੀਂ ਹੁਣੇ ਜ਼ਿਕਰ ਕੀਤਾ ਵੀ ਕੁਛ ਬੰਦੇ ਉਹ ਜਿਹੜੇ ਆ, ਕੋਈ ਸ਼ਬਦ ਵਰਤੇ ਤੁਸੀਂ, ਉਹ ਜਾਂਦੇ, ਇਹਨਾਂ ਨੂੰ ਸਭ ਤੋਂ ਪਹਿਲਾਂ ਮਾਣ ਕਿੰਨੇ ਦਿੱਤਾ? ਗੁਰੂ ਸਾਹਿਬ ਨੇ। ਜਦੋਂ ਗੁਰੂ ਸਾਹਿਬ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਦੇ ਘਰ ਜਾਂਦੇ, ਕਿਰਤੀ ਸਿੱਖ ਆ, ਫਿਰ ਗੁਰੂ ਸਾਹਿਬ ਨੇ ਜਿਹੜੀ ਉਦੋਂ ਮੰਨੂ ਦੀ ਵਾਂਢੀ, ਉਹਦੇ ਕਿਲੇ ਨੂੰ ਢਾਉਣ ਦੇ ਲਈ ਪੰਗਤ ਸੰਗਤ ਸਰੋਵਰ ਬੌਲੀਆਂ, ਫਿਰ ਅਖੀਰ 'ਤੇ ਪਾਤਸ਼ਾਹ ਨੇ ਇੱਕ ਬਾਟੇ ਦੀ ਅੰਮ੍ਰਿਤ ਦੇ ਦਿੱਤਾ ਸਾਰਿਆਂ ਨੂੰ। ਅੱਜ ਵੀ ਮਰਿਆਦਾ ਤਾਂ ਉਹੀ, ਰਵਾਇਤ ਵੀ ਉੱਦਾਂ ਹੀ ਚੱਲਦਾ ਤਖ਼ਤਾਂ ਤੋਂ। ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਆ ਵੀ ਜਿਹੜੇ ਜਿਨ੍ਹਾਂ ਨੇ ਸਾਨੂੰ ਸਰਦਾਰ ਬਣਾ ਤਾ,
0: ਗਰੀਬ ਸਿੱਖ ਨੂੰ ਕੋ ਦੂ ਪਾਤਸ਼ਾਹ,
1: ਗੁਰੂ ਸਾਹਿਬ ਦਾ ਦਾਅਵਾ ਏ ਤੇ ਦਿੱਤੀ, ਉਹਨੂੰ ਛੱਡ ਕੇ ਜੇ ਦੂਜੇ ਪਾਸੇ ਜਾਣਗੇ ਨਾ। ਮੈਂ ਹੁਣ ਤਾਮਿਲਨਾਡੂ ਜਾ ਕੇ ਆਇਆ, ਤਾਮਿਲਨਾਡੂ 'ਚ ਕਾਸਟਿਜ਼ਮ ਜੇ ਵੇਖਣਾ ਕਿਸੇ ਨੇ ਤਾਂ ਉੱਥੇ ਜਾਵੇ। ਉਹਨਾਂ ਦਾ ਕੋਈ 1800 ਅਤੇ 1957 'ਚ ਕੋਈ ਉਹਨਾਂ ਦਾ ਬੰਦਾ ਚੜ੍ਹਾਈ ਕੀਤਾ, ਉਹਨੂੰ ਸ਼ਹੀਦ ਮੰਨਦੇ, ਮੈਨੂੰ ਨਾਂ ਨਹੀਂ ਆਇਆ ਹਲੇ ਚੇਤਾ ਉਹਦਾ, 15-16 ਲੱਖ ਦਾ ਇਕੱਠ ਹੁੰਦਾ, ਬੜਾ ਸੈਲੀਬ੍ਰੇਟ ਕਰਦੇ ਉਹਨੂੰ। ਉਹ ਮੈਂ ਉਦਣ ਵੇਖਿਆ ਵੀ ਅਸੀਂ 400 ਕਿਲੋਮੀਟਰ ਤੋਂ ਗੱਡੀ 'ਤੇ ਗਏ, ਉੱਥੇ ਅਸੀਂ ਵੇਖਣੇ ਗਏ ਹਾਂ, ਇਹਨਾਂ ਦਾ ਸ਼ਾਮਿਲ ਹੋਏ, ਚਲੋ ਉਹਨਾਂ ਦੇ ਵਿੱਚ ਆਪਾਂ ਵੀ। ਵੀ ਸਾਰੇ ਵੱਡੇ ਸ਼ੋਰੂਮ ਬੰਦ, ਦੁਕਾਨਾਂ ਬੰਦ, ਪੈਟਰੋਲ ਪੰਪ ਬੰਦ। ਮੈਂ ਪੁੱਛਿਆ ਵੀ ਇਹ ਕਿਉਂ? ਕਹਿੰਦੇ ਵੱਡੀਆਂ ਜਾਤਾਂ ਵਾਲਿਆਂ ਦੇ ਆ। ਉਹ ਕਹਿੰਦੇ ਛੋਟੀਆਂ ਜਾਤਾਂ ਵਾਲਿਆਂ ਦਾ ਬੰਦਾ ਜਾ ਕੇ ਭੇਟੇ ਨਾ ਜਾਈ। ਆਹ ਗੱਲ ਪੰਜਾਬ 'ਚ ਤਾਂ ਨਹੀਂ ਹੈਗੀ, ਸਿੱਖੀ 'ਚ ਤਾਂ ਨਹੀਂ ਹੈਗੀ। ਇਹ ਤਾਂ ਫਿਰ ਵੀ ਬਹੁਤ ਵਧੀਆ, ਇੱਕ ਥਾਂ 'ਤੇ ਆਪਾਂ ਖਾਂਦੇ ਹਾਂ, ਬਹਿੰਦੇ ਹਾਂ ਗੁਰਦੁਆਰਿਆਂ ਦੇ ਵਿੱਚ। ਤੋ ਜਿਹੜੇ ਲੋਕ ਲਾਲਚ ਵੱਸ ਜਾਂ ਉੱਦਾਂ ਉੱਧਰ ਉੱਧਰ ਜਾ ਰਹੇ, ਉਹਨਾਂ ਨੂੰ ਸਿੱਖੀ ਦਾ ਮੇਨ ਕਨਸੈਪਟ ਸਮਝਣਾ ਚਾਹੀਦਾ। ਫਿਰ ਇਹਨਾਂ ਨੂੰ ਪਤਾ ਲੱਗੂਗਾ ਵੀ ਸਿੱਖੀ ਕਿੱਡੀ ਵੱਡੀ ਹੈ, ਸਰਦਾਰੀ ਬਖਸ਼ਦੀ ਆ। ਅਗਲਿਆਂ ਨੇ ਉੱਥੇ ਦੇ ਅੰਗਰੇਜ਼ਾਂ ਨੇ ਤਬਦੀਲੀ ਕਰਾਤੀ ਸੀ ਨਾ, ਪਰ ਉਹ ਇੱਥੇ ਬਹੁ ਗਿਣਤੀ ਵਾਲੇ ਧਰਮ ਨੂੰ ਛੱਡ ਕੇ ਜਦੋਂ ਉਹਨਾਂ ਲੱਗਿਆ ਜਿਨ੍ਹਾਂ ਦਾ ਅੱਜ ਪੰਜਾਬ 'ਚ ਰੌਲਾ, ਤਾਂ ਉੱਥੇ ਜਾ ਕੇ ਜਾਤ ਪਾਤ ਦੀ ਜਿੱਲਤ ਨਹੀਂ ਕੋਈ ਕੱਢ ਸਕਿਆ। ਮੈਂ ਉੱਥੇ ਇੱਕ ਪਰਿਵਾਰ ਨੂੰ ਮਿਲਿਆ, ਮੂਰਗਨ ਦਾ ਪਰਿਵਾਰ ਹੀ ਉਹ, 3 ਬੱਚੇ। ਉਹ ਬੰਦੇ ਨੂੰ ਕਹਿੰਦੇ ਵੀ ਸਟੇਟ ਪੁਲਿਸ ਨੇ ਮਾਰਿਆ, ਮਾਰਿਆ ਇਸੇ ਕਰਕੇ ਵੀ ਉਹ ਨੀਵਿਆਂ ਦੀ, ਜਿਨ੍ਹਾਂ ਨੂੰ ਲੋਕ ਗੁਰੂ ਨਹੀਂ ਮੰਨਦਾ, ਜਿਨ੍ਹਾਂ ਨੂੰ ਲੋਕ ਨੀਵੀਂ ਕਾਸਟ ਦੇ ਕਹਿੰਦੇ, ਉਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਉਹ ਪਰਿਵਾਰ ਉੱਥੇ।

0: ਵਿਚਾਰਾ ਰੋਣ ਡਿਆ ਸੀ, ਸਾਰਾ ਪਿੰਡ ਵੀ ਇਕੱਠਾ ਹੋਇਆ। ਜਦੋਂ ਮੈਂ ਉਹਨਾਂ ਨਾਲ ਬਹਿ ਕੇ ਪ੍ਰਸ਼ਾਦਾ ਪਾਣੀ ਛਕਿਆ, ਬੜੇ ਖੁਸ਼ ਹੋਏ, ਕਹਿੰਦੇ ਸਿੱਖੀ ਤੇ ਖੁੱਲ੍ਹ ਦਿੱਲੀ। ਇਹੋ ਹੀ ਤਰੀਕਾ ਇੱਥੇ ਵੀ ਅਪਣਾ ਲੈਗੀ ਆਪਾਂ।
1: ਪਰ ਮੈਂ ਇਹੀ ਕਹਿਣਾ, ਤੁਹਾਨੂੰ ਲੱਗਦਾ ਜਦੋਂ ਕੋਈ ਕ੍ਰਾਈਸਿਸ ਆ ਜਾਵੇ, ਮੰਨ ਲਓ ਗੁੱਸਾ ਸੀਗਾ, ਡੇਰੇ ਸਿਰਸੇ ਨਾਲ ਕਨਫਲਿਕਟ ਚੱਲ ਰਿਹਾ ਸੀ, ਫਿਰ ਵੀ ਆਰਾਮ ਨਾਲ ਠੰਡੇ ਮੱਤੇ ਨਾਲ ਸੋਚ ਕੇ ਕੋਈ ਡਿਸੀਜਨ ਲੈਣਾ ਚਾਹੀਦਾ ਸੀ? ਜੇ ਆਪਾਂ ਕਹਾਂਗੇ ਬੀੜ ਸਾਡੀ ਨਾ ਲਿਜਾਓ, ਇਹ ਤੇ ਜਦੋਂ ਗੁਰੂ ਹੀ ਕਿਸੇ ਨੂੰ ਬਾਹਰ ਨਹੀਂ ਕਰਦਾ, ਸਾਡੇ ਇੰਸਟੀਟਿਊਸ਼ਨਾਂ ਨੂੰ ਤਾਂ ਕੋਈ ਹੱਕ ਨਹੀਂ ਹੋਣਾ ਚਾਹੀਦਾ ਇਹੀ ਜੀ ਗੱਲ ਦਾ। ਯਾਨੀ ਉਹ ਤੇ ਆਪਣੇ ਹੀ ਲੋਕ ਸੀਗੇ, ਆਪਣੇ ਹੀ ਲੋਕ ਨੇਗੇ, ਅੱਜ ਨਹੀਂ ਤੇ ਕੱਲ। ਫਿਰ ਤੁਸੀਂ ਤਾਂ ਵਾਰ-ਵਾਰ ਕਹਿੰਦੇ ਹੋ ਜਾ ਕੇ ਕਿ ਜਦੋਂ ਵੀ ਕਿਸੇ ਨੌਜਵਾਨ ਨਾਲ ਗੱਲ ਕਰਦੇ ਹੋਗੇ,
0: ਖੁਆਰ
1: ਹੋਏ ਸਭ ਮਿਲੇਗੇ, ਬੱਚੇ ਸ਼ਰਨ ਜੋ ਹੋਏ।
0: ਸਮਝਾਉਣ ਦੀ ਲੋੜ ਆ, ਸਿੱਖੀ ਦੱਸਣ ਦੀ ਲੋੜ ਆ, ਔਰ ਸਾਰਿਆਂ 'ਚ ਬਹਿਣ ਦੀ ਲੋੜ ਆ। ਜਦੋਂ ਆਪਾਂ ਇਹਨਾਂ 'ਚ ਬਵਾਂਗੇ, ਦੱਸਾਂਗੇ ਤੇ ਸਮਝ ਜਾਣਗੇ। ਕੋਈ ਗੱਲ ਨਹੀਂ ਆ, ਇਹ ਪਹਿਲਾਂ ਵੀ ਹੁੰਦਾ ਰਿਹਾ, ਕੱਲਾ ਸਾਡਾ ਹੀ ਥੋੜ੍ਹਾ ਇੱਥੇ, ਸਾਰੇ ਪਾਸੇ ਹੈਗਾ ਇੱਥੇ। ਪਰ ਫਿਰ ਵੀ ਕਿਤੇ ਨਾ ਕਿਤੇ ਆਪਣੇ ਵੀ ਆਪਣੇ ਪਤਾ ਲੱਗ ਜਾਂਦਾ। ਗੁਰੂ ਸਾਹਿਬ ਨੇ ਸਾਨੂੰ ਆਈਡੈਂਟੀ, ਜਿਹਨੂੰ ਆਪਾਂ ਵਿਲੱਖਣ ਪਛਾਣ ਕਹਿੰਦੇ, ਉਹ ਦਿੱਤੀ ਇੱਦਾਂ ਦੀ ਆ। ਸਾਡਾ ਇੱਕ ਵੀ ਬੰਦਾ ਦੂਜੇ ਪਾਸੇ ਜਾਂਦਾ ਪਤਾ ਲੱਗ ਜਾਂਦਾ, ਦੂਜਿਆਂ ਦਾ ਪਤਾ ਨਹੀਂ ਲੱਗਦਾ। ਬਾ ਫਰਕ ਆ ਵਾ, ਤਾਂ ਕੋਈ ਗੱਲ ਨਹੀਂ ਆ, ਆਪਾਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ।
1: ਅੱਛਾ, ਮਤਲਬ ਇਸੇ ਨਾਲ ਜੁੜਦੀ ਦੂਜੀ ਗੱਲ ਆ ਕਿ ਜਿਹੜਾ ਸਿੱਖ ਪੰਥ ਹੈਗਾ, ਸ਼ੁਰੂ ਤੋਂ ਜਦੋਂ ਆਪਾਂ ਸਾਰੀਆਂ ਧਰਾਵਾਂ ਸੰਪਰਦਾਵਾਂ ਨਾਲ ਹੀ ਤੁਰੀਆਂ ਆਉਂਦੀਆਂ ਨੇ, ਹੈ ਨਾ। ਮੈਂ ਦੇਖਦਾ ਮਾਡਰਨਿਟੀ ਤੋਂ ਪਹਿਲਾਂ, ਆਧੁਨਿਕਤਾ ਤੋਂ ਪਹਿਲਾਂ ਤਾਂ ਇਹਨਾਂ 'ਚ ਕਨਫਲਿਕਟ ਵੀ ਨਹੀਂ ਦਿਖਦਾ ਕਦੇ, ਹੈ ਨਾ। ਕਨਫਲਿਕਟ ਦਿਖਦਾ ਹੈਗਾ 1920-25 ਤੋਂ ਬਾਅਦ, ਇਹ ਸਾਰਾ ਦੌਰ ਆ ਜਿਹੜਾ ਕਨਫਲਿਕਟ ਦੇ ਦੌਰ ਇੱਥੋਂ ਸ਼ੁਰੂ ਹੁੰਦੇ ਨੇ, ਫਲਾਨਾ ਮਿਸ਼ਨਰੀ ਹੈ, ਫਲਾਨਾ ਉਹ ਆ, ਫਲਾਨਾ ਇਹ ਆ, ਫਲਾਨਾ ਉਹ ਹੈਗਾ। ਬਹੁਤ ਵੱਡੀਆਂ ਧਰਾਵਾਂ ਜਿਹੜੀਆਂ ਸਿੱਖੀ ਨਾਲ ਜੁੜੀਆਂ ਹੋਈਆਂ, ਚਾਹੇ ਨਿਰਮਲਾ ਪੰਥ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸ਼ਾਸਤਰ ਅਰਥ ਵੀ, ਹਾਂ ਭਾਈ ਸ਼ਾਸਤਰਾਂ ਬਾਰੇ ਜਾਣਕਾਰੀ ਲੈ ਕੇ ਆਓ। ਜਦੋਂ 18ਵੀਂ ਸਦੀ ਸਿੱਖ ਅੰਡਰਗਰਾਊਂਡ ਹੋਏ, ਉਹਨਾਂ ਨੇ ਤੁਹਾਨੂੰ ਪਤਾ ਗੁਰੂ ਗੁਰਦੁਆਰਾ ਸਾਹਿਬ ਵੀ ਸਾਂਭੇ, ਉਦਾਸੀ ਨੇ, ਨਾਨਕ ਪੰਥੀ ਨੇ, ਸੇਵਾ ਪੰਥੀ ਨੇ, ਉਹ ਕਿਤੇ ਨਾ ਕਿਤੇ ਸਾਰੇ ਮਤਲਬ ਐਂ ਹੋ ਗਿਆ ਜਿਵੇਂ, ਮਤਲਬ ਜੋ ਨਹੀਂ ਹੋਣਾ ਚਾਹੀਦਾ ਸੀਗਾ ਉਹ ਦੂਰ ਹੁੰਦੇ ਗਏ। ਉਹਨੂੰ ਲਿਆਉਣ ਲਈ ਕੋਈ, ਜਾਂ ਉਹਨਾਂ ਨੂੰ ਸ਼ਾਮਿਲ ਦੁਬਾਰਾ ਕਰਨ ਲਈ, ਜਾਂ ਉਹਨਾਂ ਨਾਲ ਇੱਕ ਅੰਗੇਜ ਕਰਨ ਲਈ ਉਹਨਾਂ ਨਾਲ ਕੁਛ ਕੀਤਾ ਜਾ ਰਿਹਾ ਹੈਗਾ, ਜਾਂ ਇਹ ਕਿਉਂ ਹੋਇਆ?
0: ਮੈਂ ਤਾਂ ਪਹਿਲੀ ਗੱਲ ਯਾਦਵਿੰਦਰ ਸਿੰਘ ਜੀ ਇਹ ਸਮਝਦਾ ਵੀ ਦੂਰ ਨਹੀਂ ਹੋਏ। ਅੱਛਾ, ਮੈਂ ਤੋਂ ਵੀ ਅਗਲੀ ਵੱਡੀ ਗੱਲ ਕਰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤਾਂ ਦੀ ਬਾਣੀ, 15 ਹੀ ਭਗਤਾਂ ਦੇ ਪੈਰੋਕਾਰ, ਇਕੱਲੇ ਇਸ ਮੁਲਕ 'ਚ ਹੀ ਨਹੀਂ ਪੂਰੇ ਵਰਲਡ ਵਾਈਡ ਆ, ਭਾਵੇਂ ਭਗਤ ਕਬੀਰ ਸਾਹਿਬ ਹੋਣ, ਭਗਤ ਰਾਮਾਨੰਦ ਜੀ ਹੋਣ,
1: ਨਾਮਦੇਵ ਜੀ ਹੋਣ,
0: ਭਗਤ ਨਾਮਦੇਵ ਜੀ ਹੋਣ, ਭਗਤ ਰਵਿਦਾਸ ਜੀ ਹੋਣ, ਤੋ ਆਪਾਂ ਨੂੰ ਉਹ ਜਿਹੜੇ ਆ ਉਹ ਗੁਰੂ ਨੇ ਜਦੋਂ ਇਕੱਠੇ ਕਰਤੇ, ਗੁਰੂ ਸਾਹਿਬ ਦੀ ਸੋਚ ਦਾ ਕੋਈ ਮਤਲਬ ਸਾਨੀ ਨਹੀਂ, ਪਾਤਸ਼ਾਹ ਨੇ ਉਹ ਸਾਰੇ ਭਗਤ ਇੱਕ ਥਾਂ ਦੇ ਉੱਤੇ ਬਾਲੇ, ਇਕੱਠੇ ਕੀਤੇ। ਤੋ ਆਪਾਂ ਨੂੰ ਗੁਰੂ ਸਾਹਿਬ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ। ਹਾਂ, ਬਹੁਤਾ ਕੱਟੜਵਾਦ ਉਹ ਨਹੀਂ ਠੀਕ ਹੈਗਾ, ਥੋੜ੍ਹਾ ਜਿਹਾ ਉਹਨਾਂ ਦਾ ਮੰਨਣ ਦਾ ਤਰੀਕਾ ਵੱਖਰਾ ਹੋ ਸਕਦਾ। ਮੰਨਦੇ ਤਾਂ ਅਕਾਲ ਨੂੰ ਹੀ ਆ, ਮੰਨਦੇ ਸ਼ਬਦ ਨੂੰ ਹੀ ਆ, ਤੋ ਜੇ ਥੋੜ੍ਹਾ ਬਹੁਤਾ ਕੋਈ ਫਰਕ ਹੈਗਾ ਵਾ ਤਾਂ ਉਹ ਇੰਨਾ ਨਹੀਂ ਕਰ ਲੈਣਾ ਚਾਹੀਦਾ ਵੀ ਇਹ ਸਾਡੇ ਨਹੀਂ ਆ, ਸਾਡੇ ਹੀ ਆ, ਸਾਰੇ ਆਪਣੇ ਹੀ ਆ। ਤੋ ਆਪਾਂ ਤਾਂ ਕੋਸ਼ਿਸ਼ ਕਰਦੇ ਹਾਂ ਵੀ 15 ਭਗਤਾਂ ਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਉਹਦੇ ਰਾਹੀਂ ਆਪਾਂ ਹਰ ਇੱਕ ਕੋਲ ਬੈਠੀਏ, ਔਰ ਕਈਆਂ ਨਾਲ ਆਪਾਂ ਬਹਿੰਦੇ ਵੀ ਹਾਂ। ਇਹ ਜਿਹੜੀ ਸੋਚ ਆ ਨਾ ਵੀ ਜੋ ਮੇਰੇ ਮੁਤਾਬਕ ਠੀਕ ਆ ਉਹੀ ਠੀਕ ਆ, ਉਹ ਗਲਤ।
1: ਅੱਛਾ, ਸੰਪਰਦਾਵਾਂ ਵਾਲੇ ਰੌਲੇ ਇੰਨੇ ਸਿੰਪਲ ਨਹੀਂ ਲੱਗਦੇ ਜਿੰਨੇ ਤੁਸੀਂ ਕਹਿਤਾ। ਵਧੀਆ ਗੱਲ ਆ, ਚੀਜ਼ਾਂ ਸਾਰੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ, ਪਰ ਜਦੋਂ ਮਰਿਆਦਾ ਬਣੀ, ਮਰਿਆਦਾ ਤੋਂ ਬਾਅਦ ਜਿਵੇਂ ਜਿਹੜੇ ਟਕਸਾਲੀ ਉਹ ਕਹਿੰਦੇ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਉੱਥੇ ਹੁੰਦਾ ਸੀਗਾ ਅਕਾਲ ਤਖ਼ਤ ਸਾਹਿਬ ਤੇ, ਬਾਅਦ ਚੋਂ ਹੁਣ ਉਹ ਹਟ ਗਿਆ। ਦਸਮ ਗ੍ਰੰਥ ਵਾਲਾ ਮਸਲਾ ਵੀ ਅਸੀਂ ਦੇਖਦੇ ਹਾਂ, ਨਿਤਨੇਮ ਦੀਆਂ ਬਾਣੀਆਂ 'ਚ ਵੀ ਤੁਹਾਨੂੰ ਪਤਾ ਹੈਗਾ, ਹੈ ਨਾ, ਦਸਮ ਗ੍ਰੰਥ ਦੇ ਨਾਲ ਜੁੜਿਆ ਹੋਇਆ ਸਾਰਾ ਕੁਛ ਆ। ਉਹਦੇ ਬਾਵਜੂਦ ਅੱਜ ਤੱਕ ਦਸਮ ਗ੍ਰੰਥ ਵਾਲਾ ਮਸਲਾ ਹੱਲ ਨਹੀਂ ਹੋਇਆ ਹੈਗਾ, ਕਿਉਂ?
0: ਮਸਲਾ ਹੀ ਨਹੀਂ, ਹੱਲ ਤਾਂ ਤਾਂ ਹੋਵੇ। ਦੇਖੋ, ਜਦੋਂ ਅੰਮ੍ਰਿਤ ਛਕਾਇਆ ਜਾਂਦਾ ਅਤੇ ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ ਦਾ ਪਾਠ ਆ, ਤਬ ਪ੍ਰਸਾਦ ਸਵਈਏ ਆ, ਕਬੇ ਉਹ ਬਾਅਦ 'ਚ ਬੇਨਤੀ ਚੌਪਈ ਆ, ਫਿਰ ਆਨੰਦ ਸਾਹਿਬ ਆ। ਅੰਮ੍ਰਿਤ ਛਕਾਉਣ ਵੇਲੇ ਪਾਠ ਤਾਂ ਹੁੰਦਾ ਨਾ, ਉਹ ਇਹ ਕਰਕੇ ਆਮ ਜਿਹੜਾ ਸਿੱਖ ਸ਼ਰਧਾਵਾਨ ਉਹ ਤਾਂ ਕੋਈ ਇੱਦਾਂ ਦੀ ਸੋਚ ਨਹੀਂ ਰੱਖਦਾ। ਹਾਂ, ਇਹ ਤਾਂ ਹਰ ਸਿੱਖ ਨੂੰ ਪਤਾ ਵਾ ਵੀ ਜਿਹੜੀ ਗੁਰਿਆਈ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲੀ ਆ, ਹਰ ਸਿੱਖ ਮੰਨਦਾ ਏ, ਉਹ ਸੰਪਰਦਾਇ ਵੀ ਮੰਨਦੇ, ਉਹ ਦੂਜੇ ਵੀ ਮੰਨਦੇ ਆ, ਤੋ ਇਹ ਕਰਕੇ ਕੋਈ ਮਸਲਾ ਹੀ ਨਹੀਂ ਆ। ਅੱਜ ਦੇ ਸਮੇਂ ਦੇ ਵਿੱਚ ਆਪਾਂ ਸਿੱਖ ਤੇ ਜਦੋਂ ਜੰਗਲਾਂ ਯੁੱਧਾਂ 'ਚ ਹੀ ਆਪਣਾ ਇਤਿਹਾਸ ਪੜ੍ਹ ਲਓ ਵੀ ਉਦੋਂ ਵੀ ਤਾਂ ਅੰਮ੍ਰਿਤ ਸੰਚਾਰ ਹੁੰਦੇ ਰਹੇ ਅਤੇ ਬਾਣੀਆਂ ਤਾਂ ਪੜ੍ਹੀਆਂ ਜਾਂਦੀਆਂ ਇੱਦਾਂ ਹੀ, ਤੋ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ। ਤੋ ਇਹ ਕਰਕੇ ਕੋਈ ਵੀ ਇੱਦਾਂ ਵਾਦ ਵਿਵਾਦ ਕਰਦਾ ਵਾ ਪੰਥਕ ਹਿੱਤ 'ਚ ਨਹੀਂ ਹੈਗਾ।
1: ਇਸੇ ਤਰ੍ਹਾਂ ਨਾਨਕ ਸਾਹਿਬ